ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਅਸਥਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਬੇਨਤੀ ਨਾਲ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਆਪ ਦੇ ਨਾਮ ਜਾਣੇ ਜੀ ਕਿਰਪਾ ਕਰਨੀ ਰਹਿਮਤ ਬਖਸ਼ ਕਰਨੀ ਦੇ ਰੂਪਤਾ ਦੇ ਨਾਮ ਦਾਤ ਬਖਸ਼ਿਸ਼ ਕਰਨੀ ਕਾਰਜ ਦੁਨੀਆਦਰਾ ਸਫਲੀ ਕਰਨੀ।

बोलो रे श्री।

ਸਰਦਾਰ ਮਨਪ੍ਰੀਤ ਸਿੰਘ ਟਿੱਬੀ ਐਕਸਪ੍ਰੈਸ ਇੱਕ ਕੰਪਨੀ USA ਤੋਂ ਆਪ ਜੀ ਦੇ ਦੂਰੀ ਵਿੱਚ 10,000 ਰੁਪਏ ਆਦਰ ਕਰਦੇ ਕਾਰੋਬਾਰ ਵਿੱਚ ਵਾਧੇ ਬਖਸ਼ਣੇ ਕਿਰਤ ਕਮਾਟ ਬਰਕਤਾਂ ਪਾਵਣੀਆਂ ਚੜ੍ਹਦੀ ਕਲਾ ਰੱਖਣੀ। ਸਰਦਾਰ ਗੁਰਦੀਪ ਸਿੰਘ ਜੀ ਸਹਿਗਲ।

ਸਰਦਾਰ ਅਵਨੀਰ ਸਿੰਘ ਅਨਹਦ ਸਿੰਘ ਸਹਿਗਲ ਆਪ ਜੀ ਦੇ ਹਜ਼ੂਰੀ ਵਿੱਚ 5000 ਰੁਪਇਆ ਆਦਰ ਕਰਦੇ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਵਜਿੰਦਰ

ਸਰਦਾਰ ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਜੀ, ਪੰਡ ਸਰ ਪੈਦਰ ਕਰਦੇ, ਕੁਲਦੀਪ ਸਿੰਘ, ਦਲਵੀਰ ਸਿੰਘ ਜੀ, ਸੋਹਣੇ ਸੰਜੋਗਾਂ ਲਈ ਬੇਨਤੀ ਕਰਦੇ, ਹਰਬਖਸ਼ੀਸ਼ ਸਿੰਘ ਜੀ, ਲੰਗਰਾਂ ਲਈ ਬੇਨਤ ਮਾਇਆ ਹਾਜ਼ਰ ਕਰਦੇ, ਪਾਤਸ਼ਾਹ ਕਿਰਪਾ ਕਰਨੀ ਮਿਹਰ ਪ੍ਰਿਆਤ ਰੱਖਣਾ, ਕਾਕੇ ਦੇ ਨਾਂ ਰੱਖਣ ਦੇ ਖੁਸ਼ੀ ਵਿੱਚ ਰਮਨਦੀਪ ਸਿੰਘ ਜੀ, ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ, ਕਾਕੇ ਨੂੰ ਦੀਰਘ ਆਯੂ ਦੇ, ਅਰੋਗ ਦਾ ਬਖਸ਼ਣੀ, ਅੰਗ ਸੰਗ ਸਾਯੋ ਨਾ ਚੜ੍ਹਦੀ ਕਲਾ ਬਖਸ਼ਣੀ, ਸ਼ੁਕਰਾਨੇ ਵਜਾ ਪਬਲ ਪ੍ਰੀਤ ਕਾਰ ਦੀ ਨਾਭੇ ਤਾਂ ਆਪ ਜੀ ਦੇ ਹਜ਼ੂਰੀ ਵਿੱਚ ਇੱਕ ਘੋੜੇ ਲਈ ਭੇਟਾ 15,000 ਰੁਪਏ ਆਦਰ ਕਰਦੇ, ਪਾਤਸ਼ਾਹ ਕਿਰਪਾ ਕਰਨੀ ਪਰਿਵਾਰ ਵਿੱਚ ਸੁੱਖ ਸ਼ਾਂਤੀ, ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ, ਅੰਗ ਸੰਗ ਸਾਯੋ ਨਾ। ਸਰਦਾਰ ਮਨਪ੍ਰੀਤ ਸਿੰਘ ਜੀ ਹੈ ਪ੍ਰੀਅਸ, ਆਪ ਜੀ ਦੇ ਹਜ਼ੂਰੀ ਵਿੱਚ USA ਤੋਂ 21,000 ਰੁਪਏ ਆਦਰ ਕਰਦੇ, ਕਾਰੋਬਾਰ ਵਿੱਚ ਵਾਧੇ ਬਖਸ਼ਣੇ, ਕਿਰਤ ਕਮਾਈ ਬਰਕਤਾਂ ਪਾਉਣੀਆਂ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ, ਅੰਗ ਸੰਗ ਸਾਯੋ ਨਾ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਆਪ ਜੀ ਨੂੰ ਅੰਗੀਕਾਰ ਹੋਣ, ਸੇਵਕਾਂ ਦੇ ਲੋਕ ਪਰਲੋਕ ਦੇ ਪੜਦੇ ਕੱਚ ਨੇ।

ਪਿਤਾ ਮਹਾਰਾਜ ਕੀਰਤਨ ਦੀ ਹਾਜ਼ਰੀ ਭਰਦੀ ਹਾਂ, ਗੁਰਬਾਣ ਦੇ ਕੀਰਤਨ ਸਤਿਕਾਰ ਵਜੋਂ ਸੰਗਤ ਵੱਲੋਂ ਗੁਰਮੁਖ ਪਿਆਰੇ ਵੱਲੋਂ ਮਾਇਆ ਹਾਜ਼ਰ ਹੋਏ ਪਾਤਸ਼ਾਹ ਜੀ ਨਾਮ ਗਿਆਨੀ ਗਿਆਨ ਸਭਨਾ ਦੀਆਂ ਮਨੋਕਾਮਨਾ ਭਾਵਨਾਵਾਂ ਛੁੰਝਣ ਸੇਵਾ ਲੈ ਕੇ ਚਲਾਉਣ ਹਰਦ ਮੈਦਾਨ ਫਤਿਹ ਕਰਨੀ ਯਾਤਰਾ ਸਫਲ। ਸਿੱਖੋ ਛੋਟੇ ਪਿਆਰੇ।

ਧਰਮ ਇੱਕ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਰ੍ਹਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆਇਤ ਬਿਰਧ ਕੀ ਪਾਇਦ ਰਹੇ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਸਭ ਤੋਂ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨ ਦਾ ਅਵਸਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਆਤਮਿਕ ਲਾਭ ਪ੍ਰਾਪਤ ਕਰਨਾ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਅੰਦਰ ਕਲੇਸ਼ ਲੜਾਈਆਂ ਝਗੜੇ ਬੇਰਸੀ ਬੇਰੁਖੀ ਇਤਿਆਦਿਕ ਔਗਣ ਦੇਖੇ ਜਾਂਦੇ ਨੇ ਅਤੇ ਦੂਸਰਾ ਵੱਡਾ ਭਾਰੀ ਜਿਹੜਾ ਦੁੱਖ ਹੈ ਉਹ ਮੌਤ ਦਾ ਦੇਖਿਆ ਜਾਂਦਾ ਮਹਾਰਾਜ ਜੇਕਰ ਕਿਸੇ ਦੇ ਨਾਲ ਝਗੜਾ ਹੀ ਨਾ ਹੋਵੇ ਸਾਰਿਆਂ ਦੇ ਨਾਲ ਪ੍ਰੀਤ ਬਣ ਆਵੇ ਅਤੇ ਮੌਤ ਛੇਤੀ ਨਾ ਆਵੇ ਉਮਰਾਂ ਬਹੁਤ ਲੰਬੀ ਹੋਵੇ ਫਿਰ ਤਾਂ ਜੀਵਨ ਸੁਖੀ ਹੋ ਸਕਦਾ ਨਾ ਫਿਰ ਤਾਂ ਸੰਸਾਰ ਸੁਖੀ ਹੋ ਸਕਦਾ ਫਿਰ ਤਾਂ ਜਗਤ ਆਨੰਦ ਮਾਣ ਸਕਦਾ ਹੈ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਸਲੋਕ ਮਹੱਲਾ ਪਹਿਲਾ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ
1: ਲਖ ਸਿਉ ਪ੍ਰੀਤ ਹੋਵਾ ਲਖ ਜੀਵਨ
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕੇਵਲ ਤਾਂ ਕੇਵਲ ਪ੍ਰੀਤ ਵਾਹਿਗੁਰੂ ਜੀ ਦੀ ਸੱਚੀ ਜਣਾਈ ਹੈ ਕੇਵਲ ਤਾਂ ਕੇਵਲ ਪਿਆਰ ਵਾਹਿਗੁਰੂ ਜੀ ਦਾ ਸੱਚਾ ਜਣਾਇਆ ਹੈ ਅਤੇ ਬਚਨ ਕਰਦੇ ਨੇ ਭਾਈ ਜੇ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਨਹੀਂ ਵਾਹਿਗੁਰੂ ਜੀ ਦੇ ਨਾਲ ਪਿਆਰ ਨਹੀਂ ਫਿਰ ਲੱਖ ਸਿਓ ਪ੍ਰੀਤ ਹੋਵੇ ਆਪਣੇ ਦੋ ਚਾਰ ਦਸ ਵੀ ਸੰਬੰਧੀਆਂ ਦੀ ਤਾਂ ਕੀ ਗੱਲ

0: ਲੱਖਾਂ ਹੀ ਵਰ੍ਹਿਆਂ ਦਾ ਜੀਵਨ ਹੋ ਜਾਵੇ, ਇੰਨੀ ਲੰਬੀ ਉਮਰਾਂ ਹੋਵੇ ਕਿ ਉਸਦੇ ਸਾਲ ਨਾ ਗਿਣੇ ਜਾਣ ਕਿ ਕਿੰਨੇ ਲੱਖਾਂ ਸਾਲ ਉਮਰਾਂ ਭੋਗ ਲਈ, 10 ਸਾਲ, 20 ਸਾਲ, 50 ਸਾਲ, 100 ਸਾਲ, 500 ਸਾਲ, 1000 ਸਾਲ, ਉਹਨਾਂ ਲੱਖਾਂ ਦੀ ਗਿਣਤੀ ਨਾ ਹੋਵੇ। ਅਰਥਾਤ ਅਤਿਅੰਤ ਲੰਬੀ, ਲੱਖਾਂ ਹੀ ਲੱਖਾਂ ਸਾਲ ਉਮਰਾਂ ਜੀਵਨ ਹੋ ਜਾਵੇ, ਜ਼ਿੰਦਗੀ ਹੋ ਜਾਵੇ। ਤੇ ਭਾਈ ਲੱਖਾਂ ਪ੍ਰਾਣੀਆਂ ਦੇ ਨਾਲ ਪ੍ਰੀਤ ਹੋਣੇ ਦਾ ਕਿਆ ਖੁਸ਼ੀ ਆ, ਉਹਨਾਂ ਦੇ ਨਾਲ ਮਿਲ ਕਰਕੇ ਖੁਸ਼ੀਆਂ ਮਨਾਉਣ ਦਾ ਕਾਹਦਾ ਲਾਭ ਹੈ, ਤੇ ਲੱਖਾਂ ਸਾਲ ਜ਼ਿੰਦਗੀ ਜਿਉਣ ਦਾ ਕਾਹਦਾ ਚਾਉ ਹੈ। ਅਰਥਾਤ ਜੇ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਨਹੀਂ, ਇਹ ਸਾਰੇ ਵਿਅਰਥ ਹਨ।
1: ਵਿਛੋੜਿਆ ਵਿਸ ਹੋਏ ਵਿਛੋੜਾ,
0: ਮਹਾਰਾਜ ਆਪ ਜੀ ਨੇ ਇਹਨਾਂ ਨੂੰ ਵਿਅਰਥ ਕਿਉਂ ਆਖਿਆ, ਸਫਲੇ ਕਿਉਂ ਨਹੀਂ ਦੱਸਿਆ? ਤੇ ਹਜ਼ੂਰ ਫਰਮਾਉਂਦੇ ਨੇ ਲੱਖਾਂ ਦੇ ਨਾਲ ਜੇ ਪ੍ਰੀਤੀ ਹੋ ਜਾਵੇ ਤੇ ਇੱਕ ਦਿਨ ਤੇ ਵਿਛੋੜਾ ਤਾਂ ਵੀ ਪੈਣਾ ਹੀ ਆ ਨਾ। ਜਿੰਨਿਆਂ ਦੇ ਨਾਲ ਪ੍ਰੀਤੀ ਹੈ, ਜਿੰਨਿਆਂ ਬਹੁਤਿਆਂ ਨਾਲ ਪ੍ਰੀਤੀ ਹੈ, ਵਿਛੋੜਾ ਵੀ ਬਹੁਤਿਆਂ ਨਾਲੋਂ ਹੋਣਾ, ਤੇ ਜਿੰਨਾ ਬਹੁਤਿਆਂ ਨਾਲੋਂ ਵਿਛੋੜਾ ਹੋਣਾ ਉਹਨਾਂ ਮਨ ਨੂੰ ਦੁੱਖ ਵੀ ਬਹੁਤਾ ਹੋਣਾ। ਇਸ ਕਰਕੇ ਵਿਛੜਿਆ ਵਿਸ, ਵਿਸ ਨਾ ਮੈਂ ਜ਼ਹਿਰ ਦਾ ਹੋਏ ਵਿਛੋੜਾ, ਤੇ ਜ਼ਹਿਰ ਤੋਂ ਲੈਣਾ ਹੈ ਦੁੱਖ। ਭਾਈ ਜਦੋਂ ਸਾਰਿਆਂ ਦੇ ਨਾਲੋਂ ਜੀਵ ਵਿਛੜਦਾ ਤੇ ਵਿਛੋੜਾ ਪੈਣ ਤੇ ਜ਼ਹਿਰ ਦੀ ਨਿਆਈ ਬਹੁਤਾ ਹੀ ਦੁੱਖ ਪ੍ਰਾਪਤ ਹੁੰਦਾ ਹੈ।
1: ਇੱਕ ਘੜੀ ਮਹਿ ਜਾਏ,
0: ਜੇਕਰ ਕਈ ਲੱਖਾਂ ਵਰ੍ਹਿਆਂ ਦਾ ਜੀਵਨ ਹੋ ਜਾਵੇ ਤਾਂ ਵੀ ਅੰਤ ਨੂੰ ਇੱਕ ਘੜੀ ਉਹ ਆ ਹੀ ਜਾਣੀ ਹੈ, ਜਦੋਂ ਜੀਵ ਨੇ ਸਭ ਕੁਝ ਛੱਡ ਕੇ ਚੱਲਿਆ ਜਾਣਾ। ਲੱਖਾਂ ਦੇ ਨਾਲ ਪ੍ਰੀਤੀ, ਉਹਨਾਂ ਲੱਖਾਂ ਨੂੰ ਛੱਡ ਕੇ ਚੱਲਿਆ ਜਾਣਾ, ਤੇ ਲੱਖਾਂ ਸਾਲ ਜਿਸ ਸਰੀਰ ਦੇ ਵਿੱਚ ਰਹਿ ਕਰਕੇ ਜੀਵਨ ਜੀਵਿਆ ਉਸ ਸਰੀਰ ਨੂੰ ਵੀ ਛੱਡ ਕੇ ਚੱਲਿਆ ਜਾਣਾ। ਜਦੋਂ ਇੱਕ ਦਿਨ ਸਭ ਕੁਝ ਛੋਟੀ ਜਾਣਾ, ਸਦੀਵ ਕਾਲ ਵਾਸਤੇ, ਅਨੰਤ ਕਾਲ ਵਾਸਤੇ ਸਥਿਰਤਾ ਪ੍ਰਾਪਤ ਇਸ ਨੇ ਕਰਨੀ ਹੀ ਨਹੀਂ, ਫਿਰ ਭਾਈ ਅੱਜ ਛੁੱਟ ਜਾਵੇ ਜਾਂ ਕੱਲ੍ਹ ਛੁੱਟ ਜਾਵੇ, ਬਹੁਤਾ ਲੰਬਾ ਸਮਾਂ ਰੱਖਣ ਦਾ ਕੀ ਲਾਭ ਹੈ? ਅਰਥਾਤ ਪਰਮੇਸ਼ਰ ਜੀ ਦੀ ਪ੍ਰੀਤੀ ਤੋਂ ਬਿਨਾਂ ਲੱਖਾਂ ਹੀ ਪ੍ਰਾਣੀਆਂ ਦੇ ਨਾਲ ਪ੍ਰੀਤੀ ਕਰ ਲਈਏ ਤੇ ਲੱਖਾਂ ਸਾਲ ਜੀਵਨ ਜੀਵ ਲਈਏ, ਸਾਰਾ ਵਿਅਰਥ ਹੈ, ਕਿਸੇ ਲੇਖੇ ਨਹੀਂ।
1: ਪਰਿਆ ਮਿੱਠਾ ਖਾਜਾ,
0: ਮਹਾਰਾਜ ਕੋਈ ਉਦਾਹਰਣ ਦੇ ਕੇ ਸਮਝਾਓ ਨਾ, ਲੰਬਾ ਜੀਵਨ ਜੀਵਿਆ ਤੇ ਲੱਖਾਂ ਦੇ ਨਾਲ ਪ੍ਰੀਤੀ ਕਰਨੀ ਸਫਲੀ ਕਿਉਂ ਨਹੀਂ? ਤਾਂ ਗਰੀਬ ਨਿਵਾਜ ਸਾਹਿਬ ਜੀ ਉਦਾਹਰਣ ਦਿੰਦੇ ਨੇ, ਭਾਈ ਜੇਕਰ ਸੈਂਕੜੇ ਹੀ ਵਰੇ ਕਿਸੇ ਨੂੰ ਮਿੱਠਾ ਹੀ ਮਿੱਠਾ ਖਵਾਉਂਦੇ ਰਹੀਏ, ਸੈਂਕੜੇ ਸੈਂਕੜੇ ਸਾਲ ਕੋਈ ਮਿੱਠੇ ਪਦਾਰਥਾਂ ਨੂੰ ਹੀ ਲਗਾਤਾਰ ਖਾਈ ਜਾਵੇ,
1: ਫਿਰ ਕੌੜਾ ਖਾਏ,
0: ਤੇ ਇਸ ਪ੍ਰਕਾਰ ਸੈਂਕੜੇ ਸਾਲ ਮਿੱਠੇ ਪਦਾਰਥ ਖਾਣ ਤੋਂ ਬਾਅਦ ਉਪਰੋਕਤ ਜੇ ਇੱਕ ਵਾਰ ਉਸਨੂੰ ਮਿੱਠਾ ਖਵਾਉਣ ਤੋਂ ਉਪਰੰਤ ਕੌੜਾ ਪਦਾਰਥ ਖਵਾ ਦੇਈਏ, ਜਾਂ ਮਿੱਠੇ ਨੂੰ ਖਾਣ ਵਾਲਾ ਕੌੜਾ ਪਦਾਰਥ ਖਾ ਲਵੇ,
1: ਮਿੱਠਾ ਖਾਧਾ ਚਿਤ ਨਾ ਆਵੇ,
0: ਜਿਹੜੇ ਸੈਂਕੜੇ ਸਾਲਾਂ ਦੇ ਖਾਧੇ ਹੋਏ ਮਿੱਠੇ ਪਦਾਰਥ ਨੇ ਨਾ, ਉਹ ਫਿਰ ਚਿੱਤ ਦੇ ਵਿੱਚ ਯਾਦ ਨਹੀਂ ਆਉਂਦੇ,
1: ਕੌੜਤਣ ਧਾਏ ਜਾਏ,
0: ਸੈਂਕੜੇ ਸਾਲਾਂ ਤੋਂ ਬਾਅਦ ਜਿਹੜਾ ਕੌੜਾ ਪਦਾਰਥ ਖਾਧਾ ਹੁੰਦਾ ਨਾ, ਉਸਦੀ ਕੌੜਤਣ ਮੁੱਖ ਦੇ ਵਿੱਚ ਧਾ ਕਰਕੇ, ਧਾਵਾ ਕਰਕੇ, ਹੱਲਾ ਕਰਕੇ ਪੈ ਜਾਂਦੀ ਹੈ, ਸਾਰੇ ਸਰੀਰ ਦੇ ਵਿੱਚ ਕੌੜਤਣ ਹੀ ਫੈਲ ਜਾਂਦੀ ਹੈ। ਸੈਂਕੜੇ ਵਰ੍ਹਿਆਂ ਦਾ ਮਿੱਠਾ ਖਾਧਾ ਚੇਤੇ ਨਹੀਂ ਆਉਂਦਾ, ਜਦੋਂ ਕੌੜਾ ਪਦਾਰਥ ਪ੍ਰਾਣੀ ਨੂੰ ਖਾ, ਪ੍ਰਾਣੀ ਕੌੜੇ ਪਦਾਰਥ ਨੂੰ ਖਾ ਲੈਂਦਾ ਹੈ। ਇਸੇ ਪ੍ਰਕਾਰ
1: ਜੇ ਸੋ ਵਰਿਆ ਮਿੱਠਾ ਖਾਜਾ,
0: ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹ ਪ੍ਰਤੱਖ ਹੈ, ਜੇ ਕੋਈ ਸੈਂਕੜੇ ਹੀ ਵਰੇ, ਮਿੱਠੇ ਦਾ ਅਰਥ ਹੈ ਸੁੱਖ, ਸੈਂਕੜੇ ਹੀ ਸਾਲ ਕੋਈ ਸੁੱਖਾਂ ਨੂੰ ਮਾਣਦਾ ਰਹੇ, ਪਲੰਘਿਆਂ ਦੇ ਉੱਪਰ ਸੌਂਦਾ ਰਹੇ, ਰੇਸ਼ਮੀ ਸਹਿਜਾਂ ਦੇ ਉੱਪਰ ਸੌਂਦਾ ਰਹੇ, ਚੰਗੇ ਚੰਗੇ ਪਦਾਰਥਾਂ ਨੂੰ ਖਾਂਦਾ ਰਹੇ, ਚੰਗੇ ਵਸਤਰਾਂ ਨੂੰ ਪਹਿਨਦਾ ਰਹੇ, ਇਸ ਪ੍ਰਕਾਰ ਸੈਂਕੜੇ ਸਾਲ ਕੋਈ ਸੁੱਖਾਂ ਨੂੰ ਭੋਗਦਾ ਰਹੇ, ਮਾਣਦਾ ਰਹੇ,
1: ਫਿਰ ਕੌੜਾ ਖਾਏ,
0: ਤੇ ਸੈਂਕੜੇ ਸੈਂਕੜੇ ਸਾਲ, ਹਜ਼ਾਰਾਂ ਲੱਖਾਂ ਸਾਲ ਸੁੱਖ ਭੋਗਣ ਤੋਂ ਉਪਰੰਤ ਫਿਰ ਕੌੜਾ ਖਾਏ, ਅਰਥਾਤ ਦੁੱਖ ਲੱਗ ਜਾਵੇ। ਕਿਸੇ ਨੇ ਲੰਬੀ ਜ਼ਿੰਦਗੀ ਜੀਉ ਕਰਕੇ ਬੜੇ ਜ਼ਿੰਦਗੀ ਦੇ ਵਿੱਚ ਸੁੱਖ ਮਾਣੇ ਹੋਣ, ਪਰ ਅੰਤ ਵੇਲੇ ਵੱਡਾ ਰੋਗ ਲੱਗ ਜਾਵੇ, ਕੋਈ ਕੈਂਸਰ ਹੋ ਜਾਵੇ, ਕੋਈ ਸ਼ੂਗਰ ਇਤਿਆਦਿਕ ਵੱਡਾ ਰੋਗ ਹੋ ਜਾਵੇ, ਇਸ ਪ੍ਰਕਾਰ ਵੱਡੇ ਸੁੱਖਾਂ ਤੋਂ ਬਾਅਦ ਵੀ ਜੇਕਰ ਦੁੱਖ ਪ੍ਰਾਪਤ ਹੋ ਜਾਵੇ,
1: ਮਿੱਠਾ ਖਾਧਾ ਚਿਤ ਨਾ ਆਵੇ,
0: ਫਿਰ ਜ਼ਿੰਦਗੀ ਦੇ ਮਾਣੇ ਹੋਏ ਜਿਹੜੇ ਸੁੱਖ ਨੇ ਨਾ, ਉਹ ਮਿੱਠੇ, ਉਹ ਪਿਆਰੇ ਸੁੱਖ ਚੇਤੇ ਨਹੀਂ ਆਉਂਦੇ,
1: ਤਣ ਧਾਏ
0: ਜਾਏ, ਜਿਹੜਾ ਰੋਗ ਆ ਕੇ ਲੱਗ ਜਾਵੇ, ਜਿਹੜਾ ਦੁੱਖ ਮਿਲ ਜਾਵੇ ਨਾ, ਉਸ ਦੁੱਖ ਦੀ ਜ਼ਹਿਰ ਸਾਰੇ ਸਰੀਰ ਦੇ ਵਿੱਚ ਫੈਲ ਜਾਂਦੀ ਹੈ, ਫਿਰ ਜਿਹੜਾ ਜੀਵ ਹੈ ਉਸ ਬਿਮਾਰੀ ਦੇ ਨਾਲ ਝੁਰਦਾ ਹੈ, ਕੱਢਦਾ ਹੈ, ਖਪਦਾ ਹੈ, ਸਾਧ ਸੰਗਤ ਜੀ ਕੋਈ ਬੜਾ ਸੁਖੀ ਇਨਸਾਨ ਹੋਵੇ, ਤੁਰਿਆ ਜਾਂਦਾ ਹੋਵੇ, ਹੱਸਦਾ ਜਾਂਦਾ ਹੋਵੇ, ਮਜ਼ਾਕ ਕਰਦਾ ਹੋਵੇ, ਠਖੇਲੀਆਂ ਕਰਦਾ ਜਾਂਦਾ ਹੋਵੇ, ਅਚਾਨਕ ਪੈਰ ਨੂੰ ਕੋਈ ਪੱਥਰ ਵੱਜ ਜਾਵੇ, ਠੇਡਾ ਲੱਗ ਜਾਵੇ ਜ਼ੋਰ ਦੇ ਨਾਲ, ਉਹ ਹਾਸਾ ਠੱਠਾ ਮਖੌਲ ਠਖੇਲੀਆਂ ਸਾਰੀਆਂ ਭੁੱਲ ਜਾਂਦੀਆਂ ਨੇ, ਪੀੜ ਦੇ ਨਾਲ ਕੁਰਲਾ ਉੱਠਦਾ ਹੈ। ਕਿਸੇ ਨੇ ਸੈਂਕੜੇ ਸਾਲ ਲੰਬਾ ਜੀਵਨ ਜੀਵਿਆ ਹੋਏ, ਐਕਸੀਡੈਂਟ ਹੋ ਜਾਵੇ, ਲੱਤ ਟੁੱਟ ਜਾਵੇ, ਕੋਈ ਹੱਡੀ ਟੁੱਟ ਜਾਵੇ, ਸਰੀਰ ਦਾ ਨੁਕਸਾਨ ਹੋ ਜਾਵੇ, ਉਹ ਸੈਂਕੜੇ ਸਾਲਾਂ ਦੀਆਂ ਖੁਸ਼ੀਆਂ ਨਹੀਂ ਚੇਤੇ ਆਉਂਦੀਆਂ ਜਦੋਂ ਅੰਗ ਪੈਰ ਭੰਗ ਹੋ ਜਾਣ ਦੇ ਨਾਲ ਕੁਰਲਾਉਂਦਾ ਹੋਵੇ। ਹਜ਼ੂਰ ਫਰਮਾਉਂਦੇ ਨੇ ਇਸ ਪ੍ਰਕਾਰ ਸੈਂਕੜੇ ਸਾਲ ਸੁੱਖਾਂ ਨੂੰ ਮਾਣ ਲਵੇ। ਪਹਿਲਾਂ ਆਪ ਜੀ ਨੇ ਉਦਾਹਰਣ ਦਿੱਤੀ ਹੈ, ਲੱਖਾਂ ਸਾਲ ਮਿੱਠਾ ਕੋਈ ਖਾਂਦਾ ਰਹੇ, ਅੰਤ ਨੂੰ ਮੁੱਖ ਵਿੱਚ ਕੌੜਾ ਪਦਾਰਥ ਪੈ ਜਾਵੇ, ਮਿੱਠਾ ਖਾਧਾ ਚਿੱਤ ਨਹੀਂ ਆਉਂਦਾ, ਸਰੀਰ ਵਿੱਚ ਕੌੜਤਣ ਤਾਂ ਕਰਕੇ ਪੈ ਜਾਂਦੀ ਹੈ। ਤਜ਼ਰਬਾ ਕਰਨਾ ਹੋਵੇ ਨਾ, ਘਰ ਵਿੱਚ ਜਾ ਕਰਕੇ ਮਠਿਆਈਆਂ ਖਾ ਲੈਣੀਆਂ, ਲੱਡੂ ਪੇੜੇ ਜਲੇਬੀਆਂ ਖੀਰਾਂ ਜੋ ਪੂੜੇ ਖਾਣ ਨੂੰ ਚਿੱਤ ਕਰੇ ਖਾ ਲੈਣਾ, ਅਤੇ ਆਖਰ ਦੇ ਵਿੱਚ ਇੱਕ ਮਿਰਚ ਨੂੰ ਦੰਦੀ ਵੱਢ ਲਿਓ, ਪਤਾ ਲੱਗ ਜਾਵੇਗਾ ਮਿਠਾਸ ਚੇਤੇ ਆਉਂਦੀ ਹੈ ਕਿ ਕੌੜਤਣ ਚੇਤੇ ਆਉਂਦੀ ਹੈ। ਹਜ਼ੂਰ ਬਚਨ ਕਰਦੇ ਨੇ ਭਾਈ ਸੈਂਕੜੇ ਸਾਲ ਮਿੱਠਾ ਖਾਣ ਤੋਂ ਬਾਅਦ ਕੌੜਾ ਖਾ ਲਈਏ, ਮਿਠਾਸ ਜਾਂਦੀ ਰਹਿੰਦੀ ਹੈ, ਕੌੜਤਣ ਚੇਤੇ ਰਹਿ ਜਾਂਦੀ ਹੈ। ਲੱਖਾਂ ਸਾਲ ਦੀਆਂ ਖੁਸ਼ੀਆਂ ਵਾਲੇ ਜੀਵਨ ਨੂੰ ਭੋਗਣ ਤੋਂ ਉਪਰੰਤ ਦੁੱਖ ਮਿਲ ਜਾਵੇ ਨਾ, ਫਿਰ ਦੁੱਖ ਚੇਤੇ ਰਹਿ ਜਾਂਦਾ, ਫਿਰ ਸੁੱਖ ਚੇਤੇ ਨਹੀਂ ਆਉਂਦੇ। ਅਤੇ ਲੱਖਾਂ ਸਾਲ ਬਹੁਤਿਆਂ ਦੇ ਨਾਲ ਪ੍ਰੀਤੀ ਪਾ ਕਰਕੇ ਲੰਬਾ ਜੀਵਨ ਜੀ ਲਈਏ, ਅੰਤਕਾਲ ਸਾਰਿਆਂ ਦੇ ਨਾਲੋਂ ਜਦੋਂ ਵਿਛੋੜਾ ਹੁੰਦਾ, ਬਹੁਤਿਆਂ ਨਾਲ ਪ੍ਰੀਤੀ ਤੇ ਫਿਰ ਵਿਛੋੜਾ ਵੀ ਬਹੁਤਿਆਂ ਨਾਲੋਂ ਹੋਣਾ। ਇਸ ਕਰਕੇ ਬਹੁਤਾ ਦੁੱਖ ਹੁੰਦਾ ਵਿਛੋੜੇ ਦਾ, ਬਹੁਤੀ ਜ਼ਿੰਦਗੀ ਭੋਗੀ ਤੇ ਕਾਲ ਨੇ ਤੇ ਫਿਰ ਵੀ ਇੱਕ ਦਿਨ ਆਉਣਾ ਹੀ ਹੈ। ਜਿਸ ਘੜੀ ਕਾਲ ਆ ਕੇ ਵਿਆਪਦਾ ਹੈ, ਉਸ ਵੇਲੇ ਜ਼ਿੰਦਗੀ ਦੀਆਂ ਕੀਤੀਆਂ ਕਮਾਈਆਂ, ਜੋੜਿਆ ਧਨ, ਬਣਾਈ ਸੰਪਦਾ ਛੱਡ ਕੇ ਜਾਣਾ ਪੈਂਦਾ ਨਾ, ਅਤੇ ਦੁੱਖ ਵੀ ਬਹੁਤਾ ਵਿਆਪਦਾ ਕਿ ਇੰਨੀ ਲੰਬੀ ਉਮਰ, ਇੰਨੀ ਮੁਸ਼ਕਤ ਕਰ ਕਰਕੇ ਪਦਾਰਥ ਬਣਾਏ। ਸੋ ਇਸ ਪ੍ਰਕਾਰ ਜਗੀਰਾਂ ਬਣਾਈਆਂ, ਮਿਲਖਾਂ ਬਣਾਈਆਂ, ਸਰਦਾਰੀਆਂ ਕਾਇਮ ਕੀਤੀਆਂ, ਸਾਰੀਆਂ ਛੱਡ ਕੇ ਜਾਣਾ ਪਵੇਗਾ, ਉਹਨਾਂ ਦੁੱਖ ਵੀ ਬਹੁਤਾ ਹੁੰਦਾ। ਇਸ ਕਰਕੇ ਪਰਮੇਸ਼ਰ ਜੀ ਦੇ ਪਿਆਰ ਤੋਂ ਬਿਨਾਂ ਲੰਬਾ ਜੀਵਨ, ਸਾਰੀਆਂ ਸਿੱਖਦਾਰੀਆਂ, ਖੁਸ਼ੀਆਂ ਤੇ ਲੱਖਾਂ ਦੇ ਨਾਲ ਪਿਆਰ ਸਫਲਾ ਨਹੀਂ ਹੈ।
1: ਮਿੱਠਾ ਕੌੜਾ ਦੁਬਾ ਰੋਗ,
0: ਮਿੱਠਾ ਦਾ ਅਰਥ ਹੈ ਸੁੱਖ ਤੇ ਕੌੜਾ ਦਾ ਅਰਥ ਹੈ ਦੁੱਖ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸੁੱਖ ਤੇ ਦੁੱਖ ਦੋਵੇਂ ਹੀ ਰੋਗ ਨੇ। ਮਹਾਰਾਜ ਦੁੱਖ ਤਾਂ ਰੋਗ ਹੈ, ਸਰੀਰ ਰੋਗੀ ਹੋ ਜਾਂਦਾ, ਦੁਖੀ ਹੋ ਜਾਂਦਾ, ਸਰੀਰ ਵਿਆਕੁਲ ਹੋ ਜਾਂਦਾ ਪ੍ਰਾਣੀ, ਪਰ ਸੁੱਖ ਕਿਵੇਂ ਰੋਗ ਹੈ? ਦੁੱਖ ਦਾਰੂ ਸੁੱਖ ਰੋਗ ਭਇਆ, ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸੁੱਖ ਰੋਗ ਰੂਪ ਉਦੋਂ ਆ ਜਾਂਦਾ ਹੈ ਜਦੋਂ ਸੁੱਖਾਂ ਨੂੰ ਮਾਨਣ ਵੇਲੇ ਜੀਵ ਪਰਮੇਸ਼ਰ ਜੀ ਨੂੰ ਭੁੱਲ ਜਾਂਦਾ, ਸੁੱਖਾਂ ਦੇ ਦਾਤੇ ਨੂੰ ਭੁੱਲ ਜਾਂਦਾ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਿਸ ਦਾਤਾ ਜੀ ਨੇ ਸੁੱਖ ਦਿੱਤੇ ਉਹ ਦਾਤਾ ਹੀ ਭੁੱਲ ਜਾਂਦਾ। ਇਸ ਪ੍ਰਕਾਰ ਫਿਰ ਜਦੋਂ ਸੁੱਖ ਚੱਲਿਆ ਜਾਂਦਾ ਨਾ, ਤੇ ਜੀਵ ਸੁੱਖ ਨੂੰ ਚੇਤੇ ਕਰ ਕਰਕੇ ਝੂਰਦਾ, ਮੈਂ ਇੰਨਾ ਸੁਖੀ ਹੁੰਦਾ ਸੀ ਹੁਣ ਮੇਰੇ ਕੋਲ ਸੁੱਖ ਨਹੀਂ ਰਹੇ, ਮੈਂ ਇੰਨਾ ਧਨਾੜ ਹੁੰਦਾ ਸੀ ਹੁਣ ਮੇਰੇ ਕੋਲ ਦੌਲਤ ਨਹੀਂ ਰਹੀ, ਕਦੇ ਮੈਂ ਕਿਲਿਆਂ ਦਾ ਮਾਲਕ, ਕਦੇ ਹਵੇਲੀਆਂ ਦਾ, ਕਦੇ ਚੁਬਾਰਿਆਂ ਮਹਿਲਾਂ ਬੰਗਲਿਆਂ ਦਾ ਮਾਲਕ ਹੁੰਦਾ ਸੀ, ਹੁਣ ਸਭ ਕੁਛ ਪੁੱਤ ਪੋਤਿਆਂ ਦੇ ਹੱਥ ਆ ਗਿਆ, ਤੇ ਮੰਜਾ ਵੀ ਡਿਉੜੀ ਲਾਗੇ ਡਾਹ ਦਿੱਤਾ, ਹੁਣ ਸੁਣਦਾ ਵੀ ਕੋਈ ਨਹੀਂ, ਹੁਣ ਤੇ ਨੌਕਰ ਵੀ ਆਵਾਜ਼ ਨਹੀਂ ਸੁਣਦੇ। ਫਿਰ ਇਸ ਪ੍ਰਕਾਰ ਜਿਹੜੇ ਸੁੱਖ ਭੋਗੇ ਹੁੰਦੇ ਨੇ ਨਾ, ਉਹਨਾਂ ਦੀ ਯਾਦ ਹੀ ਦੁੱਖ ਰੂਪ ਹੋ ਜਾਂਦੀ ਹੈ, ਤੇ ਸਰੀਰ ਦੇ ਉੱਪਰ ਰੋਗ ਆ ਜਾਵੇ, ਦੁੱਖ ਆ ਜਾਵੇ, ਉਹ ਤੇ ਰੋਗ ਹੈ ਹੀ। ਇਸੇ ਪ੍ਰਕਾਰ ਸੁੱਖ ਦੇ ਵਿੱਚ ਰਹਿ ਕਰਕੇ ਜਿਹੜਾ ਨਾਮ ਨਹੀਂ ਜਪਿਆ, ਪਰਮੇਸ਼ਰ ਜੀ ਦੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕੀਤਾ, ਫਿਰ ਉਸਦਾ ਵੀ ਲੇਖਾ ਦੇਣਾ ਪੈਂਦਾ। ਜਿਸ ਪਰਮੇਸ਼ਰ ਜੀ ਨੇ ਤੰਦਰੁਸਤੀ ਦਿੱਤੀ, ਜੀਵਨ ਦਿੱਤਾ, ਮਨੁੱਖਾ ਜਨਮ ਦਿੱਤਾ, ਸਾਰੇ ਸੰਬੰਧੀਆਂ ਦਾ ਪ੍ਰੇਮ ਦਿੱਤਾ, ਛਕਣ ਵਾਸਤੇ ਪਦਾਰਥ, ਰਹਿਣ ਵਾਸਤੇ ਇਮਾਰਤਾਂ ਦਿੱਤੀਆਂ, ਉਸ ਪਰਮੇਸ਼ਰ ਜੀ ਦਾ ਸ਼ੁਕਰਾਨਾ ਹੀ ਨਹੀਂ ਕੀਤਾ, ਉਸਦਾ ਨਾਮ ਹੀ ਨਹੀਂ ਜਪਿਆ, ਉਸਦੀ ਬੰਦਗੀ ਹੀ ਨਹੀਂ ਕੀਤੀ, ਉਹ ਸਾਰੇ ਸੁੱਖ ਭੋਗਣ ਦੇ ਬਦਲੇ ਸ਼ੁਕਰਾਨਾ ਨਾ ਕੀਤਾ, ਤੇ ਜੀਵ ਲੇਖੇਦਾਰ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਹੜੇ ਦੁੱਖ ਨੇ ਉਹ ਤੇ ਰੋਗ ਰੂਪ ਹੈ ਹੀ ਨੇ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਇਸ ਪ੍ਰਕਾਰ ਸੁੱਖ ਤੇ ਦੁੱਖ ਦੋਵੇਂ ਹੀ ਰੋਗ ਰੂਪ ਜਾਣਨਾ ਕਰੋ, ਦੁੱਖ ਰੂਪ ਹੀ ਜਾਣਨਾ ਕਰੋ।
1: ਨਾਨਕ ਅੰਤ ਵਿਗੁਤੇ ਭੋਗ,
0: ਕਿਉਂਕਿ ਜਿਹੜੇ ਭੋਗੇ ਹੋਏ ਭੋਗ ਨੇ ਪਰਮੇਸ਼ਰ ਜੀ ਨੂੰ ਵੀ ਵਿਸਾਰ ਕਰਕੇ, ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਭਾਈ ਅੰਤਕਾਲ ਨੂੰ ਭੋਗੇ ਹੋਏ ਭੋਗ ਖੁਆਰ ਕਰਦੇ ਨੇ, ਜਮਾਂ ਦੀ ਫਾਹੀ ਵਿੱਚ ਪਾ ਦਿੰਦੇ ਨੇ ਕਿ ਇਹਨਾਂ ਭੋਗਾਂ ਸੁੱਖਾਂ ਵਿੱਚ ਲੱਗ ਕਰਕੇ ਪਰਮੇਸ਼ਰ ਜੀ ਨੂੰ ਵਿਸਾਰ ਦਿੱਤਾ। ਇਸ ਪ੍ਰਕਾਰ ਉਹ ਭੋਗੇ ਹੋਏ ਭੋਗ ਬਹੁਤਾ ਦੁੱਖ ਦਿੰਦੇ ਨੇ। ਇਸੇ ਪ੍ਰਕਾਰ
1: ਨਾਨਕ ਅੰਤ ਵਿਗੁਤੇ ਭੋਗ,
0: ਤੇ ਪ੍ਰਤੱਖ ਵੀ ਸਾਧ ਸੰਗਤ ਜੀ ਜਿਹੜਾ ਭੋਗ ਪਦਾਰਥਾਂ ਦੇ ਵਿੱਚ ਹੀ ਲੱਗਾ ਰਹਿੰਦਾ, ਵਿਸ਼ੇ ਭੋਗਾਂ ਵਿੱਚ ਲੱਗਾ ਰਹਿੰਦਾ, ਸੁੱਖ ਸੁਪਨੇ ਨਹੀਂ ਤਨ ਮਹਿ ਰੋਗ, ਆਤਮ ਸੁਖ ਤੇ ਸੁਪਨ ਮਾਤਰ ਥੋੜਾ ਜਿਹਾ ਸਮਾਂ ਵੀ ਨਹੀਂ ਮਿਲਦਾ ਤੇ ਤਨ ਵਿੱਚ ਰੋਗ ਬੜੇ ਪੈਦਾ ਹੋ ਜਾਂਦੇ ਨੇ। ਜਿਹੜਾ ਬਹੁਤਾ ਮਿੱਠੇ ਖਾਵੇਗਾ, ਮਿੱਠੇ ਪਦਾਰਥਾਂ ਨੂੰ ਸ਼ੂਗਰ ਹੀ ਹੋਣੀ ਹੈ ਨਾ, ਬਹੁਤੇ ਮਿਰਚ ਮਸਾਲੇ ਖਾਵੇਗਾ, ਇਸੇ ਪ੍ਰਕਾਰ ਹਾਜ਼ਮਾ ਵਿਗੜ ਜਾਂਦਾ। ਬਹੁਤੇ ਤਿੱਖੇ ਮਸਾਲੇ ਖਾਣ ਦੇ ਨਾਲ ਮੁੱਖ 'ਚੋਂ ਦੰਦ ਵੀ ਛੇਤੀ ਨਿਕਲ ਜਾਂਦੇ ਨੇ। ਇਸੇ ਪ੍ਰਕਾਰ ਜਿਹੜੇ ਨਸ਼ਿਆਂ ਸ਼ਰਾਬਾਂ ਇਤਿਆਦਿਕਾਂ ਦਾ ਸੇਵਨ ਕਰਦੇ ਨੇ, ਟੀਬੀ ਵਰਗੇ ਭਿਆਨਕ ਰੋਗ ਹੋ ਜਾਂਦੇ ਨੇ, ਫੇਫੜਿਆਂ 'ਚ ਪਾਣੀ ਭਰ ਜਾਂਦਾ, ਅਤੇ ਹਜ਼ੂਰ ਬਚਨ ਕਰਦੇ ਨੇ ਨਾਨਕ ਅੰਤ ਵਿਕੁੱਤੇ ਭੋਗ, ਅਖਾਦ ਪਦਾਰਥਾਂ ਨੂੰ ਖਾਣੇ ਕਰਕੇ, ਵਿਸ਼ੇ ਭੋਗਾਂ ਖਾਣ ਪੀਣ ਦੇ ਸੁੱਖਾਂ ਵਿੱਚ ਲੱਗਣੇ ਕਰਕੇ, ਬਹੁਤੇ ਭੋਗਾਂ ਨੂੰ ਭੋਗਣ ਕਰਕੇ ਦੇਹੀ ਦੇ ਅੰਦਰ ਵੀ ਰੋਗ ਹੀ ਪੈਦਾ ਹੁੰਦੇ ਨੇ। ਇਸ ਪ੍ਰਕਾਰ ਖਾਧੇ ਹੋਏ ਜਿਹੜੇ ਬਹੁਤੇ ਬੇਲੋੜੇ ਪਦਾਰਥ ਨੇ ਉਹ ਵੀ ਜੀਵ ਨੂੰ ਖੁਆਰ ਕਰਦੇ ਨੇ। ਸਾਧ ਸੰਗਤ ਜੀ, ਖਾਣਾ ਜੀਵਨ ਵਾਸਤੇ ਹੈ, ਅਤੇ ਜਿਹੜੇ ਸਤਪੁਰਖ ਨੇ, ਧਰਮਾਤਮਾ ਨੇ, ਸਤਵਾਦੀ ਨੇ, ਸਤੋਗੁਣੀ ਨੇ ਨਾ, ਸਾਤਵਿਕ ਭੋਜਨ ਛਕਦੇ ਨੇ ਅਤੇ ਲੋੜ ਅਨੁਸਾਰ ਛਕਦੇ ਨੇ ਸਤਿਗੁਰੂ ਜੀ ਦੀ ਮਰਿਆਦਾ ਵਿੱਚ ਰਹਿ ਕਰਕੇ। ਅਲਪ ਆਹਾਰ, ਸੁਲਭ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਥੋੜ੍ਹਾ ਸਵਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤ ਪਾਏ, ਉਹ ਤੇ ਅਲਪਹਾਰ ਕਰਦੇ ਨੇ, ਕਿਉਂਕਿ ਜੀਵਨ ਦੀ ਮਰਿਆਦਾ ਜੇ ਜੀਵਣਾ ਹੈ ਤੇ ਖਾਣਾ ਪਏਗਾ। ਇਸ ਕਰਕੇ ਉਹ ਛਕਦੇ ਨੇ ਜੀਵਨ ਵਾਸਤੇ, ਤੇ ਜਿਹੜਾ ਸੰਸਾਰ ਉਹ ਜਿਉਂਦਾ ਹੀ ਖਾਣ ਵਾਸਤੇ ਹੈ। ਇਸ ਕਰਕੇ ਜਿਉਂਦੇ ਨੇ ਪਦਾਰਥਾਂ ਨੂੰ ਖਾ ਪੀ ਲਈਏ, ਭੋਗ ਲਈਏ, ਤੇ ਜੇ ਕਿਸੇ ਦੀ ਛੋਟੀ ਉਮਰ ਦੇ ਵਿੱਚ ਮੌਤ ਹੋ ਜਾਵੇ ਨਾ, ਤੇ ਅਕਸਰ ਬੀਬੀਆਂ ਐਵੇਂ ਕਹਿ ਕੇ ਰੋਂਦੀਆਂ ਸੁਣੀਆਂ ਜਾਂਦੀਆਂ ਨੇ, ਹਾਲੇ ਤਾਂ ਦੁਨੀਆਂ ਵਿੱਚ ਵੇਖਿਆ ਹੀ ਕੀ ਸੀ, ਹਾਲੇ ਤੇ ਖਾਧਾ ਪੀਤਾ ਭੋਗਿਆ ਵੀ ਕੁਛ ਨਹੀਂ, ਦੁਨੀਆਂ ਖਾਣ ਪੀਣ ਭੋਗਾਂ ਨੂੰ ਹੀ ਜ਼ਿੰਦਗੀ ਮੰਨਦੀ ਏ। ਇਸ ਪ੍ਰਕਾਰ ਕਿਸੇ ਨੂੰ ਅੰਮ੍ਰਿਤ ਛਕਣ ਵਾਸਤੇ, ਬਾਣੀ ਪੜ੍ਹਨ ਵਾਸਤੇ, ਨਿਤਨੇਮੀ ਹੋਣ ਵਾਸਤੇ, ਅੰਮ੍ਰਿਤ ਵੇਲੇ ਉੱਠਣ ਵਾਸਤੇ ਕਹਿ ਦਿਓ, ਕਹਿੰਦੇ ਪੜ੍ਹ ਲਵਾਂਗੇ ਬਾਣੀ ਵੀ, ਨਾਮ ਵੀ ਜਪ ਲਵਾਂਗੇ, ਹਾਲੇ ਤਾਂ ਖਾਣ ਪੀਣ ਭੋਗਣ ਦੇ ਦਿਨ ਨੇ, ਸਾਡੇ ਸੁੱਖ ਮਾਨਣ ਦੇ ਦਿਨ ਨੇ। ਲੋਕਾਂ ਨੇ ਜ਼ਿੰਦਗੀ ਦਾ ਮਨੋਰਥ ਖਾਣਾ ਪੀਣਾ ਭੋਗਣਾ ਅਤੇ ਸੁੱਖ ਮਾਨਣੇ ਜਾਣ ਲਏ, ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਇਹੋ ਜਿਹਾ ਜਿਨ੍ਹਾਂ ਦਾ ਜੀਵਨ ਹੈ ਨਾ, ਜਿਉਂਦੇ ਜੀਵ ਹੀ ਸਰੀਰ ਦੇ ਅੰਦਰ ਬਹੁਤੇ ਰੋਗ ਪੈਦਾ ਹੁੰਦੇ ਨੇ, ਭੋਗੇ ਹੋਏ ਭੋਗ ਪਦਾਰਥ ਉਹਨਾਂ ਨੂੰ ਖੁਆਰ ਕਰਦੇ ਨੇ। ਇਸੇ ਪ੍ਰਕਾਰ ਮਰਿਆਦਾ ਨੂੰ ਛੱਡ ਕਰਕੇ ਬੇਮਰਿਆਦਗੀ ਦੇ ਨਾਲ ਭੋਗੇ ਹੋਏ ਭੋਗ ਅੰਤਕਾਲ ਜਮਾਂ ਦੀ ਫਾਹੀ ਵਿੱਚ ਪਾ ਕਰਕੇ ਬਹੁਤਾ ਖੁਆਰ ਕਰਦੇ ਹਨ ਜੀਓ।
1: ਚੱਖ ਚੱਖਣਾ ਝਗੜਾ ਚਹਾਖ,
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਭੋਗਾਂ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਸਤੇ, ਵਿਸ਼ੇ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਖਪ ਖਪ ਕੇ ਜੀਵਾਂ ਦਾ ਖਪਣਾ ਹੀ ਹੁੰਦਾ ਹੈ, ਤੇ ਇਹ ਜਿੰਨਾ ਵੀ ਖਪਣਾ ਹੁੰਦਾ ਹੈ ਸਾਰਾ ਵਿਅਰਥ ਹੁੰਦਾ ਹੈ, ਕਿਉਂਕਿ ਇਹ ਜੀਵਨ, ਇਹ ਸੁੱਖ ਜਿਨ੍ਹਾਂ ਨੂੰ ਸੱਚ ਕਰਕੇ ਮੰਨ ਲਿਆ ਉਹ ਸਦੀਵੀ ਨਹੀਂ ਹਨ।
1: ਝੱਖ ਝੱਖ ਜਾਹੇ ਝੱਖ ਹੈ ਤਿੰਨ ਪਾਸ,
0: ਇਹ ਜਿਹੜੇ ਜੀਵ ਨੇ ਨਾ ਖਪ ਖਪ ਕੇ ਵਿਸ਼ੇ ਭੋਗਾਂ ਨੂੰ ਪ੍ਰਾਪਤ ਕਰਨ ਵਾਸਤੇ ਉਹਨਾਂ ਦੇ ਕੋਲ ਜਾਂਦੇ ਨੇ, ਤੇ ਇਸ ਪ੍ਰਕਾਰ ਬਹੁਤਾ ਖਪਦੇ ਹੀ ਨੇ, ਬਹੁਤਾ ਮੰਨ ਕਰਕੇ ਕੱਢਦੇ ਹੀ ਨੇ। ਜਿੰਨੇ ਭੋਗ ਜੀਵ ਚਾਹੁੰਦਾ ਹੈ ਉਹਨੇ ਖਾਣ ਪੀਣ ਭੋਗਣ ਦੇ ਭੋਗ ਮਿਲਦੇ ਨਹੀਂ, ਤੇ ਜੀਵ ਬਹੁਤਾ ਖਪਦਾ ਕੇ ਯਤਨ ਬੜੇ ਕੀਤੇ ਪਰ ਮੇਰੇ ਯਤਨ ਸਫਲੇ ਨਹੀਂ ਹੋਏ। ਇਸ ਪ੍ਰਕਾਰ ਵਿਸ਼ੇ ਭੋਗਾਂ ਦੇ ਕੋਲ ਜਾ ਕਰਕੇ ਵੀ ਖਪ ਖਪ ਕੇ ਬਹੁਤਾ ਹੀ ਖੁਆਰ ਹੁੰਦੇ ਹਨ ਜੀਓ।
1: ਪਹਿਲਾ ਪਹਿਲਾ
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਤਾਂ ਹੀ ਬਚਨ ਕੀਤੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਉਪਦੇਸ਼ ਦੀ ਦਾਤ ਦਿਓ ਜੋ ਗ੍ਰਸਤੀਆਂ ਵਾਸਤੇ ਤੇ ਵਿਰਖਤਾਂ ਵਾਸਤੇ ਸਾਂਝਾ ਹੋਵੇ। ਆਪ ਜੀ ਦਾ ਸਿਧਾਂਤ ਹੈ ਸਾਂਝਾ ਉਪਦੇਸ਼ ਦਿੰਦੇ ਹੋ, ਮਹਾਰਾਜ ਸਭਨਾਂ ਦੇ ਤਾਂ ਹੀ ਸਾਂਝਾ ਉਪਦੇਸ਼ ਦੇਣਾ ਕਰੋ ਜੀਓ, ਕਿਉਂਕਿ ਜਿਹੜਾ ਇਹ ਉਪਰੋਕਤ ਉਪਦੇਸ਼ ਹੈ ਇਹ ਵਿਰਖਤਾਂ ਵਾਸਤੇ ਨਹੀਂ, ਵਿਰਖਤ ਤੇ ਪਹਿਲਾਂ ਹੀ ਮਨ ਦਾ ਮੋਹ ਤੋੜ ਕੇ ਸੰਸਾਰ ਦੇ ਨਾਲੋਂ ਅਸੰਗ ਹੋ ਜਾਂਦੇ ਨੇ। ਮਹਾਰਾਜ ਕਿਰਪਾਲਤਾ ਕਰਕੇ ਸਾਂਝਾ ਉਪਦੇਸ਼ ਦਿਓ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਕਾਪੜ ਕਾਠ ਰੰਗਾਇਆ ਰੰਗ।
0: ਭਾਈ ਜਿਹੜੇ ਗ੍ਰਸਤੀ ਨੇ, ਜਿਹੜੇ ਪ੍ਰਵਿਰਤੀ ਪੱਖ ਵਾਲੇ ਨੇ, ਜਿਹੜੇ ਵਿਸਥਾਰ ਵਾਲੇ ਨੇ, ਜਿਹੜੇ ਅਡੰਬਰਾਂ ਵਾਲੇ ਨੇ, ਕਾਪੜ ਤਰ੍ਹਾਂ ਤਰ੍ਹਾਂ ਦੇ ਰੰਗਾਇਆ ਰੰਗ, ਆਪਣੇ ਕੱਪੜਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਵਿੱਚ ਰੰਗਾਉਂਦੇ ਨੇ। ਅੱਜ ਕੱਲ੍ਹ ਰੰਗੇ ਰੰਗਾਈ ਮਿਲ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਵਿੱਚ ਰੰਗਾਏ ਹੋਏ ਕੱਪੜਿਆਂ ਨੂੰ ਪਹਿਨਦੇ ਨੇ। ਕਾਠ, ਅੱਜ ਵੀ ਐਸੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਲੱਕੜ ਦੇ ਘਰ ਬਣਾਏ ਜਾਂਦੇ ਨੇ। ਸਾਧ ਸੰਗਤ ਜੀ, ਕੈਨੇਡਾ ਇਤਿਆਦਿਕ ਵਰਗੇ ਜਿਹੜੇ ਦੇਸ਼ ਨੇ, ਇੰਗਲੈਂਡ ਵਰਗੇ, ਉਹਨਾਂ ਵਿੱਚ ਅੱਜ ਵੀ ਘਰ ਬਹੁਤਾਤ ਵਿੱਚ ਲੱਕੜ ਦੇ ਹੁੰਦੇ ਨੇ। ਸ਼੍ਰੀਨਗਰ ਕਸ਼ਮੀਰ ਵਿੱਚ ਚਲੇ ਜਾਈਏ, ਉੱਥੇ ਵੀ ਲੱਕੜ ਦੇ ਘਰ ਦੇਖਣ ਨੂੰ ਮਿਲਦੇ ਨੇ। ਪੁਰਾਣੇ ਸਮੇਂ ਵਿੱਚ ਲੱਕੜ ਦੇ ਘਰ ਬੜੇ ਹੋਇਆ ਕਰਦੇ ਸਨ, ਅੱਜ ਵੀ ਜੇਕਰ ਘਰ ਪੱਕੇ ਹੋ ਗਏ, ਗਾਡਰਾਂ ਦੀ ਥਾਂ ਛਤੀਰਾਂ ਦੀ ਥਾਂ ਜੇਕਰ ਲੈਂਟਰਾਂ ਨੇ ਲੈ ਰਹੀ, ਬਾਲਿਆਂ ਦੀਆਂ ਛੱਤਾਂ, ਲੱਕੜ ਦੀਆਂ ਛੱਤਾਂ ਨਾ ਰਹੀਆਂ, ਦਰਵਾਜ਼ੇ ਤੇ ਘਰਾਂ ਦਾ ਫਰਨੀਚਰ ਤੇ ਅੱਜ ਵੀ ਸਾਰਾ ਲੱਕੜਾਂ ਦਾ ਹੀ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਕਾਠ ਰੰਗਾਇਆ ਰਾਂਗ ਘਰ ਦੇ ਵਿੱਚ ਜਿੰਨੀ ਕਾਠ ਹੈ ਚਾਹੇ ਉਹ ਛੱਤਾਂ ਨੇ ਚਾਹੇ ਸ਼ਤੀਰ ਨੇ ਚਾਹੇ ਬਾਲੇ ਨੇ ਚਾਹੇ ਦਰਵਾਜ਼ੇ ਨੇ ਚਾਹੇ ਟੇਬਲ ਕੁਰਸੀਆਂ ਇਤਿਆਦਿਕ ਨੇ ਚਾਹੇ ਸੋਫੇ ਸੈੱਟ ਨੇ ਜਿੰਨੇ ਵੀ ਘਰ ਦੇ ਵਿੱਚ ਲੱਕੜ ਦੇ ਸਮਾਨ ਦੇਖੇ ਜਾਂਦੇ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੰਗਾਂ ਵਿੱਚ ਰੰਗ ਕਰਕੇ ਪੋਲਿਸ਼ ਇਤਿਆਦਿਕ ਕਰਕੇ ਘਰ ਦੀ ਸਜਾਵਟ ਬਣਾਈ ਜਾਂਦੀ ਹੈ ਸਜਾਵਟ ਵਾਲਾ ਫਬਾਵਟ ਵਾਲਾ ਬਣਾਇਆ ਜਾਂਦਾ ਹੈ
1: ਘਰ ਗੱਚ ਕੀਤੇ ਬਾਗੇ ਬਾਗ
0: ਇਸ ਪ੍ਰਕਾਰ ਘਰ ਗੱਚ ਕੀਤੇ ਗੱਚ ਅਤੇ ਚੂਨੇ ਦੇ ਘਰ ਬਣਾ ਲਏ ਅੱਜ ਕੱਲ੍ਹ ਸੀਮੈਂਟ ਇਤਿਆਦਿਕ ਰੇਤਾ ਪਾ ਕੇ ਬਣਾਏ ਜਾਂਦੇ ਨੇ ਪੁਰਾਣੇ ਸਮੇਂ 'ਚ ਗੱਚ ਚੂਨੇ ਦੇ ਬਣਾਏ ਜਾਂਦੇ ਸਨ ਉਦੋਂ ਸੀਮੈਂਟ ਨਹੀਂ ਸੀ ਹੋਇਆ ਕਰਦਾ ਹਜ਼ੂਰ ਬਚਨ ਕਰਦੇ ਨੇ ਪੁਰਾਣੇ ਸਮੇਂ ਦੇ ਅਨੁਸਾਰ ਗੱਚ ਅਤੇ ਚੂਨੇ ਦੇ ਨਾਲ ਅੱਜ ਦੇ ਸਮੇਂ ਅਨੁਸਾਰ ਰੇਤਾ ਅਤੇ ਸੀਮੈਂਟ ਦੇ ਨਾਲ ਲਿਪ ਕਰਕੇ ਘਰ ਬਣਾ ਲਏ ਪੱਕੇ ਕਰ ਲਏ ਬਾਗੇ ਬਾਗ ਅਤੇ ਬੱਗੇ ਰੰਗ ਦੇ ਪੁਸ਼ਾਕੇ ਪਹਿਨ ਲਏ ਬਾਗੇ ਬਾਗ ਬਾਗ ਬਣਾ ਕਰਕੇ ਬਾਗਬਾਨ ਹੋ ਕਰਕੇ ਬਾਗ ਵਿੱਚ ਸੈਰਾਂ ਕਰਨੇ ਵਾਲੇ ਹੋ ਕਰਕੇ ਸੈਰਾਂ ਕਰਦੇ ਰਹੇ ਇਸੇ ਪ੍ਰਕਾਰ ਇਹ ਪ੍ਰਵਿਰਤੀ ਵਾਲਿਆਂ ਵਾਸਤੇ ਉਪਦੇਸ਼ ਹੈ ਹੁਣ ਇਹਨਾਂ ਹੀ ਪੰਕਤੀਆਂ ਦੇ ਨਾਲ ਨਿਰਵਿਰਤੀ ਪੱਖ ਵਾਲਿਆਂ ਨੂੰ ਉਪਦੇਸ਼ ਬਖਸ਼ਦੇ ਹਨ
1: ਕਾਪੜ ਕਾਠ ਰੰਗਾਇਆ ਰੰਗ
0: ਭਾਈ ਪ੍ਰਵਿਰਤੀ ਪੱਖ ਤੋਂ ਜਿਨ੍ਹਾਂ ਨੇ ਅਸੰਗ ਹੋ ਜਾਣਾ ਕੀਤਾ ਹੈ ਕਾਪੜ ਅਨਵੈ ਕਰਕੇ ਅਰਥ ਰੰਗਾਇਆ ਰੰਗ ਜਿਹੜੇ ਕਾਪੜ ਕੱਪੜੇ ਪਹਿਰਨੇ ਸੀ ਨਾ ਉਹ ਗੇਰਵੇ ਰੰਗ ਦੇ ਰੰਗਾ ਲਏ ਉਹ ਜੋਗੀਆ ਰੰਗ ਦੇ ਰੰਗਾ ਲਏ ਉਹ ਭੰਗਵੇਂ ਰੰਗ ਦੇ ਅੰਦਰ ਰੰਗਾ ਲਏ ਅਤੇ ਭੰਗਵੇਂ ਕੱਪੜੇ ਪਹਿਨ ਲਏ ਕਾਠ ਜਿਹੜਾ ਤੂੰਬਾ ਸੀ ਉਹ ਕਾਲੇ ਰੰਗ ਦਾ ਬਣਾ ਲਿਆ ਇਸੇ ਪ੍ਰਕਾਰ ਹੱਥਾਂ ਵਿੱਚ ਫੜਨ ਵੇਲੀ ਜਿਹੜੀ ਚਿੱਪੀ ਸੀ ਨਾ ਜਿਸ ਦੇ ਵਿੱਚ ਭਿੱਖਿਆ ਮੰਗਦੇ ਨੇ ਉਹ ਲੱਕੜ ਦੀ ਹੋਇਆ ਕਰਦੀ ਹੈ ਤੂੰਬਾ ਵੀ ਲੱਕੜ ਦਾ ਉਹਨਾਂ ਦੇ ਉੱਪਰ ਕਾਲਾ ਰੰਗ ਇਤਿਆਦਿਕ ਫੇਰ ਕੇ ਉਸ ਕਾਠ ਨੂੰ ਵੀ ਰੰਗ ਦੇ ਵਿੱਚ ਰੰਗਾ ਲੈਣਾ ਕੀਤਾ
1: ਘਰ ਗੱਚ ਕੀਤੇ ਬਾਗੇ ਬਾਗ
0: ਤੇ ਜਿਹੜੇ ਘਰ ਨਹੀਂ ਬਣਾਏ ਤੇ ਫਿਰ ਡੇਰੇ ਬਣਾ ਲਏ ਆਸ਼ਰਮ ਬਣਾ ਲਏ ਪੱਕੇ ਆਸ਼ਰਮ ਗੱਚ ਚੂਨੇ ਦੇ ਬਣਾ ਲਏ ਪੱਕੇ ਡੇਰੇ ਗੱਚ ਚੂਨੇ ਦੇ ਬਣਾ ਲਏ ਇਸੇ ਪ੍ਰਕਾਰ ਕਿੰਨਿਆਂ ਨੇ ਬਾਗੇ ਜਿਹੜੇ ਪੌਸ਼ਾਕੇ ਸਨ ਉਹ ਬਾਗ ਬੱਗੇ ਰੰਗ ਦੇ ਚਿੱਟੇ ਰੰਗ ਦੇ ਪਹਿਨ ਲਏ ਫੁੱਲਵਾੜੀਆਂ ਬਣਾ ਲਈਆਂ ਬਾਗ ਬਣਾ ਲਏ ਬਾਗੇ ਬਾਗ ਬਾਗਾਂ ਦੇ ਵਿੱਚ ਸੈਰ ਕਰਦੇ ਰਹੇ ਤੇ ਮਨ ਦੇ ਵਿੱਚ ਪ੍ਰਸੰਨਤਾ ਧਾਰਨ ਕਰ ਲਈ
1: ਸਾਧ ਸਹਜ ਕਰ ਮਨ ਖੇਲਾਇਆ
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਇਸ ਪ੍ਰਕਾਰ ਸਾਧ ਸਹਿਜ ਕਰ ਸਹਿਜੇ ਹੀ ਸੁਭਾਵਕ ਹੀ ਪ੍ਰਵਿਰਤੀ ਪੱਖ ਵਾਲਿਆਂ ਨੇ ਬਹੁਤਾ ਪਸਾਰਾ ਕਰ ਲਿਆ ਅਤੇ ਨਿਰਵਿਰਤੀ ਪੱਖ ਵਾਲਿਆਂ ਨੇ ਕੱਪੜੇ ਪਹਿਨਣ ਚਿੱਪੀਆਂ ਰੰਗਣ ਅਤੇ ਡੇਰੇ ਬਣਾਉਣ ਦਾ ਪਸਾਰਾ ਕਰ ਲਿਆ ਸਹਿਜੇ ਹੀ ਇਹਨਾਂ ਸਵਾਦਾਂ ਦੇ ਵਿੱਚ ਲੱਗ ਗਏ ਮਨ ਖੇਲ ਆਇਆ ਇਸ ਪ੍ਰਕਾਰ ਜਿਹੜਾ ਮਨ ਸੀ ਨਾ ਅਤੇ ਇਸ ਨੂੰ ਮਾਇਆ ਦੀ ਖੇਡ ਦੇ ਵਿੱਚ ਹੀ ਖੇਡਣ ਲਾ ਛੱਡਿਆ ਪ੍ਰਵਿਰਤੀ ਪੱਖ ਵਾਲੇ ਵੀ ਅਤੇ ਨਿਵਿਰਤੀ ਵਾਲੇ ਵੀ ਰੰਗ ਬਿਰੰਗੇ ਕੱਪੜੇ ਪਹਿਨਣ ਵਾਲੇ ਵੀ ਅਤੇ ਭਗਵੇਂ ਪਹਿਨਣ ਵਾਲੇ ਵੀ ਮਾਇਆ ਦੀ ਖੇਡ ਵਿੱਚ ਸਹਿਜੇ ਖੇਡ ਰਹੇ ਹਨ
1: ਕਹਿਣ ਕਹਾਇਆ
0: ਤੈ ਤਿਸ ਸਹ ਸ਼ਹ ਮਾਲਕ ਪਤੀ ਪਰਮੇਸ਼ਰ ਜੀ ਦੇ ਪਾਸੋਂ ਕੋਲੋਂ ਕਹਿਣ ਕਹਾਇਆ ਉਲਾਂਭਾ ਹੀ ਲਿਆ ਹੈ ਨਿਰਵਿਰਤੀ ਪੱਖ ਵਾਲਿਆਂ ਨੇ ਵੀ ਅਤੇ ਪ੍ਰਵਿਰਤੀ ਪੱਖ ਵਾਲਿਆਂ ਨੇ ਵੀ ਉਹ ਵੀ ਭੇਖ ਵਿੱਚ ਲੱਗੇ ਰਹੇ ਜਪਿਆ ਉਹਨਾਂ ਨੇ ਵੀ ਨਾ ਅਤੇ ਨਿਰਵਿਰਤੀ ਪੱਖ ਵਾਲਿਆਂ ਦਾ ਐਸਾ ਹਾਲ ਅਤੇ ਪ੍ਰਵਿਰਤੀ ਪੱਖ ਵਾਲੇ ਮੋਹ ਵਿੱਚ ਲੱਗੇ ਰਹੇ ਅਤੇ ਜਪਿਆ ਇਹਨਾਂ ਨੇ ਵੀ ਨਾ ਕਹਿਣ ਵਾਲੇ ਪਰਮੇਸ਼ਰ ਜੀ ਦੇ ਪਾਸੋਂ ਕਹਾਇਆ ਉਲਾਂਭਾ ਹੀ ਲਿਆ ਹੈ ਭਾਈ ਗ੍ਰਿਸਥ ਧਰਮ ਨੂੰ ਧਾਰਨ ਕੀਤਾ ਸਭਨਾ ਤੋਂ ਜੋ ਉੱਤਮ ਸੀ ਪਰ ਉਸਦੀ ਮਰਿਆਦਾ ਨਾ ਧਾਰਨ ਕੀਤੀ ਵੰਡ ਖਾਏ ਅਰ ਦਾਨ ਕਰੋਈ ਵਾਲੀ ਮਰਿਆਦਾ ਧਾਰਨ ਹੀ ਨਹੀਂ ਕੀਤੀ ਇਸੇ ਪ੍ਰਕਾਰ ਸੋਗਿਰ ਹੀ ਗੰਗਾ ਕਾ ਨੀਰ ਜੀਵਨ ਧਾਰਨ ਕਰਨਾ ਸੀ ਉਹ ਜੀਵਨ ਤੇ ਬਣਾਇਆ ਹੀ ਨਾ ਵਿਸ਼ੇ ਸੁਖਾਂ ਨੂੰ ਪਰਾਇਣ ਜੀਵਨ ਧਾਰਨ ਕਰ ਲਿਆ ਅਤੇ ਜਿਹੜੇ ਨਿਰਵਿਰਤੀ ਪੱਖ ਵਾਲੇ ਸਨ ਮੋਹ ਮਨ ਚੋਂ ਤਿਆਗਣਾ ਸੀ ਸਰੀਰ ਕਰਕੇ ਸੰਬੰਧੀ ਘਰ ਤਿਆਗ ਦਿੱਤਾ ਮਨ ਕਰਕੇ ਤਿਆਗਿਆ ਹੀ ਨਿਆ ਫਿਰ ਪਰਮੇਸ਼ਰ ਜੀ ਦੇ ਪਾਸੋਂ ਉਲਾਂਭਾ ਹੀ ਕਹਾਇਆ ਉਲਾਂਭਾ ਹੀ ਲਿਆ ਏ ਕਿ ਮਨੁੱਖਾ ਜਨਮ ਸਫਲਾ ਨਹੀਂ ਕੀਤਾ ਹੈ
1: ਮਿੱਠਾ ਕਰਕਾ ਕੌੜਾ ਖਾਇਆ
0: ਭਾਈ ਇਸ ਪ੍ਰਕਾਰ ਦਾ ਇਹ ਜੀਵਨ ਹੈ ਮਿੱਠੇ ਪਦਾਰਥਾਂ ਨੂੰ ਖਾ ਕਰਕੇ ਫਿਰ ਕੌੜਾ ਪਦਾਰਥ ਖਾ ਲਿਆ ਅਰਥਾਤ ਬਹੁਤ ਸੁੱਖਾਂ ਨੂੰ ਭੋਗ ਕਰਕੇ ਲੇਖਾ ਦੇਣ ਵੇਲੇ ਫਿਰ ਦੁੱਖ ਹੀ ਪਾਉਣਾ ਕੀਤੇ ਹਨ
1: ਕੌੜਾ ਤਨ ਰੋਗ ਜਮਾਇਆ
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਪ੍ਰਤੱਖ ਵੀ ਮਿੱਠਾ ਕਰਕੇ ਜਿਨ੍ਹਾਂ ਪਦਾਰਥਾਂ ਨੂੰ ਮਿੱਠੇ ਕਰ ਕਰਕੇ ਖਾਧਾ ਕੌੜਾ ਖਾਇਆ ਉਸਨੇ ਦੁੱਖ ਦਿੱਤੇ ਸਰੀਰ ਵਿੱਚ ਰੋਗ ਪੈਦਾ ਕਰ ਦਿੱਤੇ ਫਿਰ ਖਾਇਆ ਦਾ ਅਰਥ ਹੈ ਭੋਗਿਆ ਜੀਵਾਂ ਨੇ ਬਹੁਤਾ ਕੌੜਾ ਭੋਗਿਆ ਅਰਥਾਤ ਦੁੱਖ ਹੀ ਭੋਗਿਆ ਹੈ ਜਿਨ੍ਹਾਂ ਨੇ ਵਿਸ਼ੇ ਸੁਖਾਂ ਨੂੰ ਮਿੱਠਾ ਕਰ ਕਰਕੇ ਖਾਇਆ ਭੋਗਿਆ ਮਾਣਿਆ ਬਹੁਤੇ ਸਰੀਰ ਰੋਗੀ ਹੋਣ ਕਰਕੇ ਦੁੱਖ ਤਿਨਾਂ ਨੇ ਪਾਏ ਹਨ।
1: ਫਿਰ ਮਿੱਠਾ ਪੀੜਾ ਪਾਏ
0: ਫਿਰ ਤਿੰਨ ਕੌੜਾ ਤਿੰਨਾਂ ਵਿਸ਼ੇਸ਼ ਭੋਗਾਂ ਤੋਂ ਇਸੇ ਪ੍ਰਕਾਰ ਬਹੁਤੇ ਅਯੋਗ ਪਦਾਰਥਾਂ ਦੇ ਖਾਣ ਤੋਂ ਜਿਹੜੇ ਰੋਗ ਪੈਦਾ ਹੋਏ ਨਾ ਤਨ ਰੋਗ ਜਮਾਇਆ ਉਹਨਾਂ ਦੀ ਕੌੜੱਤਣ ਨੇ ਉਹਨਾਂ ਦੇ ਫਲ ਨੇ ਤਨ ਦੇ ਅੰਦਰ ਰੋਗ ਬਣ ਕਰਕੇ ਡੇਰਾ ਜਮਾ ਲਿਆ ਸਰੀਰ ਰੋਗਾਂ ਦੇ ਨਾਲ ਗ੍ਰਸਤ ਅਤੇ ਗਲਤਾਨ ਹੋ ਗਿਆ।
1: ਕੌੜੱਤਣ ਚੁਕਸ
0: ਜੇ ਫਿਰ ਮਿੱਠਾ
1: ਪੇੜਾ ਪਾਏ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਫਿਰ ਦੋਵਾਂ ਦੀ ਹੀ ਨਿਵਿਰਤੀ ਦੱਸ ਦਿਓ। ਇਹ ਜਿਹੜਾ ਲੱਖਾਂ ਨਾਲ ਮੋਹ ਕਰਨਾ ਹੈ ਲੱਖਾਂ ਸਾਲਾਂ ਦਾ ਜੀਵਨ ਜਿਉਣਾ ਹੈ ਫਿਰ ਇਸੇ ਪ੍ਰਕਾਰ ਮਿੱਠੇ ਪਿਆਰੇ ਕਰਕੇ ਸੁੱਖਾਂ ਦੇ ਵਿੱਚ ਲੱਗ ਜਾਣਾ ਦੁੱਖਾਂ ਦੀ ਪ੍ਰਾਪਤੀ ਹੋਣੀ। ਮਹਾਰਾਜ ਇਸ ਜੀਵਨ ਦੇ ਸਰੀਰਾਂ ਦੇ ਸੁੱਖ ਅਤੇ ਦੁੱਖ ਤੋਂ ਉੱਚੇ ਕਿਵੇਂ ਉੱਠ ਜਾਈਏ ਵਿਸ਼ੇ ਭੋਗਾਂ ਵਾਲੀ ਬਿਰਤੀ ਤੋਂ ਸੁਰਤੀ ਉੱਚੀ ਕਿਵੇਂ ਹੋ ਜਾਵੇ ਅਤੇ ਹਜ਼ੂਰ ਬਚਨ ਕਰਦੇ ਨੇ ਜੇ ਫਿਰ ਮਿੱਠਾ ਪੇੜਾ ਪਾਏ। ਭਾਈ ਜੇਕਰ ਜੀਵ ਦਾ ਮਨ ਫਿਰ ਜਾਵੇ ਇਹ ਸੰਸਾਰ ਦੇ ਸੁੱਖਾਂ ਵੱਲੋਂ ਅਤੇ ਮੁੜ ਕਰਕੇ ਆਵੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਅਤੇ ਮਿੱਠਾ ਹੈ ਸਭਨਾ ਤੋਂ ਨਾਮ ਅਤੇ ਜਿਹੜਾ ਨਾਮ ਪਦਾਰਥ ਮਿੱਠਾ ਹੈ ਨਾ ਪੇੜਾ ਪਾਏ ਜੀਵ ਦੀ ਬੁੱਧੀ ਰੂਪੀ ਪੱਲੇ ਦੇ ਵਿੱਚ ਇਹ ਮਿੱਠਾ ਪਦਾਰਥ ਅੰਮ੍ਰਿਤ ਨਾਮ ਪੈ ਜਾਵੇ ਜਿਸ ਦੇ ਸਦਰਸ਼ ਦੁਨੀਆਂ ਦੀ ਕੋਈ ਮਿਠਾਸ ਹੀ ਨਹੀਂ। ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ। ਇਹ ਜਿਹੜਾ ਮਹਾਰਸ ਅਤਿਅੰਤ ਮਿੱਠਾ ਸਵਾਦਲਾ ਸਾਰੇ ਰਸਾਂ ਦਾ ਘਰ ਰਸਾਇਣ ਅਤਿਅੰਤ ਪਿਆਰਾ ਨਾਮ ਹੈ ਨਾ ਜੇਕਰ ਨਾਮ ਪੇੜਾ ਪਾਏ ਪੇੜੇ ਦਾ ਅਰਥ ਹੈ ਪੱਲੇ ਬੁੱਧੀ ਰੂਪੀ ਪੱਲੇ ਦੇ ਵਿੱਚ ਪੈ ਜਾਵੇ ਹਿਰਦੇ ਰੂਪੀ ਪੱਲੇ ਦੇ ਵਿੱਚ ਪੈ ਜਾਵੇ।
1: ਮਾਏ
0: ਹੇ ਭਾਈ ਫਿਰ ਇਹ ਸਾਰੀ ਜਿੰਨੀ ਦੁੱਖ ਰੂਪੀ ਕੌੜੱਤਣ ਹੈ ਨਾ ਵਿਛੋੜੇ ਦੀ ਕੌੜੱਤਣ ਸਰੀਰ ਨੂੰ ਰੋਗ ਹੋਣ ਦੀ ਕੌੜੱਤਣ ਜਮਾ ਦੇ ਦੁੱਖ ਭੋਗਣ ਦੀ ਕੌੜੱਤਣ ਹੇ ਭਾਈ ਫਿਰ ਇਹ ਸਾਰੀ ਕੌੜੱਤਣ ਸਾਰੇ ਇਹ ਜਿਹੜੇ ਦੁੱਖ ਨੇ ਚੁੱਕੇ ਜਾਂਦੇ ਨੇ ਮੁੱਕ ਜਾਂਦੇ ਹਨ ਜੀਓ।
1: ਨਾਨਕ ਗੁਰਮੁਖ ਪਾਵਾ ਸੋਏ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਇਹ ਦੱਸੋ ਇਹ ਨਾਮ ਰੂਪੀ ਮਿੱਠਾ ਪਦਾਰਥ ਮਿਲਦਾ ਕਿੰਨਾ ਨੂੰ ਹੈ। ਇਹ ਅੰਮ੍ਰਿਤ ਰਸ ਵਾਲਾ ਅਤ ਸਵਾਦਲਾ ਸਾਰੇ ਰਸਾਂ ਦਾ ਘਰ ਰਸਾਇਣ ਅੰਮ੍ਰਿਤ ਨਾਮ ਕਿੰਨਾ ਨੂੰ ਪ੍ਰਾਪਤ ਹੁੰਦਾ ਹੈ ਜੀਓ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਗੁਰਮੁਖ ਪਾਵੈ ਸੋਏ। ਉਹ ਗੁਰਮੁਖ ਪਿਆਰੇ ਇਸ ਅੰਮ੍ਰਿਤ ਨਾਮ ਨੂੰ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤ ਕਰਦੇ ਹਨ।
1: ਪ੍ਰਾਪਤ ਲਿਖਿਆ ਹੋਏ
0: ਜਿਸ ਨੂੰ ਪ੍ਰਾਪਤ ਹੋਣਾ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਮਸਤਕ ਦੇ ਉੱਪਰ ਲੇਖ ਪਾ ਕਰਕੇ ਲਿਖ ਦਿੱਤਾ ਹੋਵੇ ਕਿ ਪ੍ਰਾਣੀ ਤੇਰਾ ਮਿਲਾਪ ਪੂਰਿਆਂ ਸਤਿਗੁਰਾਂ ਦੇ ਨਾਲ ਹੋਵੇਗਾ ਤੇ ਤੂੰ ਪੂਰਿਆਂ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰੇਗਾ। ਧੁਰ ਦਰਗਾਹ ਤੋਂ ਜਿਨ੍ਹਾਂ ਦੇ ਮੱਥੇ 'ਤੇ ਇਹ ਲੇਖ ਲਿਖੇ ਹੋਣ ਨਾ ਉਹਨਾਂ ਨੂੰ ਪੂਰਿਆਂ ਸਤਿਗੁਰਾਂ ਤੋਂ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਸਤਿਗੁਰੂ ਜੀ ਤੋਂ ਨਾਮ ਪ੍ਰਾਪਤ ਕਰਦੇ ਨੇ। ਬਹੁਤ ਦੁਨੀਆਂ ਅਭਾਗੀ ਐਸੀ ਏ ਜਿਹੜੀ ਨਾਮ ਤੋਂ ਹੀਣੀ ਹੀ ਸਾਰੀ ਜ਼ਿੰਦਗੀ ਨੂੰ ਭੋਗ ਕਰਕੇ ਮਰ ਜਾਂਦੀ ਏ। ਲੋਕਾਈ ਦੇ ਕਿੰਨੇ ਐਸੇ ਲੋਕ ਨੇ ਜਿਹੜੇ ਭਰਮਾਂ ਵਿੱਚ ਭੁਲੇਖਿਆਂ ਵਿੱਚ ਪਏ ਹੋਏ ਦੰਭੀਆਂ ਪਖੰਡੀਆਂ ਦੇ ਡੇਰਿਆਂ ਤੋਂ ਜਾ ਕਰਕੇ ਨਾਮ ਨੂੰ ਲੱਭਣ ਦਾ ਯਤਨ ਕਰਦੇ ਜੀ ਨਾਮ ਲੈ ਲਈਏ ਤੇ ਪਖੰਡ ਦੇ ਵਿੱਚ ਕੂੜ ਦੇ ਵਿੱਚ ਸਾਰਾ ਜੀਵਨ ਅਜਾਈ ਬਰਬਾਦ ਕਰਕੇ ਧੀਆਂ ਭੈਣਾਂ ਨੂੰ ਬੇਪਤ ਕਰਾ ਕੇ ਇਸ ਪ੍ਰਕਾਰ ਉੱਜੜ ਕੇ ਮਰ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਧੁਰ ਦਰਗਾਹ ਤੋਂ ਲੇਖ ਲਿਖੇ ਹੋਣ ਨਾ ਮੱਥੇ 'ਤੇ ਕਿ ਸਤਿਗੁਰੂ ਜੀ ਤੋਂ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰੇਗਾ ਉਹਨਾਂ ਨੂੰ ਪੂਰਿਆਂ ਸਤਿਗੁਰਾਂ ਦੀ ਸ਼ਰਨ ਮਿਲਦੀ ਹੈ। ਉਹਨਾਂ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਾਧ ਸੰਗਤ ਜੀ ਉਹ ਫਿਰ ਗੁਰਮੁਖ ਪਿਆਰੇ ਪੰਜ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛਕ ਕਰਕੇ ਅਤੇ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਕਰਦੇ ਨੇ ਜਿਸ ਦੇ ਪ੍ਰਥਾਏ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਗੁਰਮੰਤਰ ਹਿਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਨ ਹੈ ਕੁਕਰ ਹੈ ਸੁਕਰ ਹੈ ਗਰਦਬ ਹੈ ਕਾਕ ਹੈ ਸਰਪਨ ਹੈ ਤੋ ਲਿਖਲ ਹੈ ਲਾਂਤ ਯੋਗ ਫਿਟਕਾਰ ਯੋਗ ਹੈ ਉਹ ਜੀਵਨ ਜਿਸ ਜੀਵਨ ਨੂੰ ਪ੍ਰਾਪਤ ਕਰਕੇ ਸਤਿਗੁਰੂ ਜੀ ਦੇ ਪਾਸੋਂ ਨਾਮ ਹੀ ਪ੍ਰਾਪਤ ਨਹੀਂ ਕੀਤਾ। ਖੰਡੇ ਕੀ ਪਾਹੁਲ ਸ਼ੁਭ ਧਾਰੋ ਬਨ ਹੋ ਖਾਲਸਾ ਭਰਮ ਨਿਵਾਰੋ ਇਹ ਦਾਤਾਂ ਮਿਲਦੀਆਂ ਕਿਹਨਾਂ ਨੂੰ ਨੇ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਜਿਨ੍ਹਾਂ ਦੇ ਮਸਤਕ ਦੇ ਉੱਪਰ ਸ਼ੁਭ ਲੇਖ ਲਿਖ ਦਿੱਤੇ ਹੋਏ ਹਨ ਜੀਓ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹਜ਼ੂਰ ਪੌੜੀ ਦੇ ਵਿੱਚ ਉਪਦੇਸ਼ ਦੀ ਬਖਸ਼ਿਸ਼ ਕਰਦੇ।

0: ਇਹ ਬੁਰਿਆਈਆਂ ਦੀ ਮੈਲ, ਇਹ ਝੂਠ ਬੋਲਣੇ ਦੀ ਮੈਲ, ਇਹ ਰੋਗਾਂ ਦੀ ਮੈਲ ਧੋਣ ਵਾਸਤੇ ਜੀਵ ਤੀਰਥ ਯਾਤਰਾ ਕਰਦੇ ਨੇ। 8 ਤੇ 60, 88 ਤੀਰਥਾਂ ਵਿੱਚ ਨਹਾਉਣਾ ਕਰਦੇ ਨੇ। ਮਹਾਰਾਜ ਗੰਗਾ ਜਮਨਾ ਗੋਦਾਵਰੀ ਇਤਿਆਦਿਕ ਤੀਰਥਾਂ ਤੇ ਨਦੀਆਂ ਦਰਿਆਵਾਂ ਤੇ ਜਾ ਕੇ ਨਹਾ ਲਈਏ, ਇਹ ਹਿਰਦੇ ਚੋਂ ਕਪਟ ਦੀ ਮੈਲ, ਇਹ ਪਾਪਾਂ ਵਿਕਾਰਾਂ ਦੀ ਮੈਲ ਉਤਰਦੀ ਨਹੀਂ। ਤੇ 10ਵੇਂ ਜਾਮੇ ਵਿੱਚ ਬੜਾ ਪ੍ਰਤੱਖ ਨਿਰਣਾ ਕਰ ਦਿੱਤਾ ਹੈ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਏ ਪਰ ਲੋਕ ਗਵਾਇਓ, ਬਾਹਰ ਧੋਤੀ ਤੂੰਬੜੀ ਅੰਦਰ ਵਿਸ ਨਿਕੋਰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਨਿਰਣੇ ਦੇ ਦਿੱਤੇ ਨੇ, ਸਾਧ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ। ਇੱਥੇ ਵੀ ਚੌਥੇ ਜਾਮੇ ਵਿੱਚ ਬਚਨ ਕਰਦੇ ਹਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਨ ਕਹਿ ਹਿਰਦੈ ਕਪਟ ਹੈ। ਭਾਈ, ਜਿਨ੍ਹਾਂ ਦੇ ਹਿਰਦੇ ਵਿੱਚ ਛਲ ਹੈ, ਵਲ ਹੈ, ਕਪਟ ਹੈ, ਧਰੋਹ ਹੈ, ਧੋਖਾ ਭਰਿਆ ਹੋਇਆ ਜਿਨ੍ਹਾਂ ਦੇ ਮਨਾਂ ਦੇ ਅੰਦਰ, ਹਿਰਦੇ ਦੇ ਅੰਦਰ ਮੈਲ ਹੈ ਪਾਪਾਂ ਦੀ ਤੇ ਕਪਟ ਹੈ, ਵਲ ਛਲ ਹੈ ਦੂਜਿਆਂ ਨੂੰ ਠੱਗ ਲੈਣ ਦਾ, ਤੇ ਬਾਹਰੋਂ ਸਰੀਰ ਨੂੰ ਗੰਗਾ ਜਮਨਾ ਤੀਰਥਾਂ ਤੇ ਜਾ ਕੇ, ਹਰ ਦੁਆਰ ਕੁੰਭ ਇਤਿਆਦਿਕ ਦੇ ਮੇਲੇ ਤੇ ਜਾ ਕਰਕੇ ਬਹੁਤ ਧੋਆਇਆ ਧੋ ਲੈਣਾ ਕਰਨ,
1: ਕਪਟ ਕਮਾਵਦੇ,
0: ਜਿਹੜੇ ਝੂਠ ਬੋਲਦੇ ਨੇ ਤੇ ਕਪਟ ਕਮਾਵਦੇ ਨੇ, ਵਲ ਛਲ ਕਰਦੇ, ਧਰੋਹ ਕਰਦੇ ਨੇ, ਠੱਗੀਆਂ ਕਰਦੇ ਨੇ। ਜੇ ਵਿਚਾਰ ਆਵੇ ਜੀ ਤੀਰਥ ਯਾਤਰੀ ਤੇ ਨਹੀਂ ਕਰਦੇ ਹੋਣਗੇ, ਇਹ ਭਗਵੇ ਲਿਬਾਸ ਭੇਖਧਾਰੀ ਤੇ ਨਹੀਂ ਕਰਦੇ ਹੋਣਗੇ, ਤੇ ਸਤਿਗੁਰੂ ਜੀ ਨੇ ਨਿਰਣਾ ਕੀਤਾ, ਆਂਖਨ ਭੀਤਨ ਭੀਤਰ ਤੇਲ ਮੈਂ ਡਾਰ ਸੋ ਲੋਗਨ ਨੀਰ ਵਹਾਏ ਦਿਖਾਵੈ। ਉਹ ਵੀ ਅੱਖਾਂ ਵਿੱਚ ਸਰੋਂ ਦੇ ਤੇਲ ਦੀਆਂ ਬੂੰਦਾਂ ਪਾ ਲੈਂਦੇ ਨੇ, ਸਾਹਮਣੇ ਗੜਵਾ ਰੱਖ ਕੇ ਬੈਠ ਜਾਂਦੇ ਨੇ, ਅੱਖਾਂ 'ਚੋਂ ਜਲ ਜਾਈ ਜਾਂਦਾ ਹੈ, ਵੇਖਣ ਵਾਲੇ ਜਾਣਦੇ ਨੇ ਬੜਾ ਵੈਰਾਗੀ ਹੈ, ਤੇ ਸ਼ਾਮਾਂ ਤੱਕ ਪੈਸੇ ਪਾ ਪਾ ਕਰਕੇ ਲੋਕ ਉਸਦਾ ਕਮੰਡਲ ਗੜਵਾ ਭਰ ਦਿੰਦੇ ਨੇ, ਉਹ ਵੀ ਤੇ ਕਪਟ ਹੀ ਹੈ ਨਾ। ਹਿਰਦੇ ਦੇ ਅੰਦਰ ਝੂਠ ਹੋਣਾ, ਕਪਟ ਹੋਣਾ ਤੇ ਬਾਹਰੋਂ ਸਰੀਰ ਨੂੰ ਧੋਈ ਜਾਣਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਹਨ ਜੀ,
1: ਕਪਟ ਕਮਾਵਦੇ,
0: ਭਾਈ ਜਿਹੜੇ ਝੂਠ ਬੋਲਦੇ ਨੇ, ਕਪਟ ਵਲ ਛਲ ਕਰਦੇ, ਧਰੋਹ ਕਮਾਉਂਦੇ ਹਨ ਸੰਗਤਾਂ ਦੇ ਨਾਲ ਤੇ ਸੰਸਾਰ ਦੇ ਨਾਲ,
1: ਪ੍ਰਗਟੀ ਆਇਆ
0: ਅੰਤਕਾਲ, ਉਹਨਾਂ ਦਾ ਕੂੜ ਜਿਹੜਾ ਝੂਠ ਹੈ ਉਹ ਪ੍ਰਗਟੀ ਆਇਆ, ਪ੍ਰਗਟ ਹੋ ਕਰਕੇ ਸੰਸਾਰ ਦੇ ਸਾਹਮਣੇ ਆ ਜਾਂਦਾ ਹੈ। ਜਿਹੜਾ ਧੋਖਾ ਹੈ, ਜਿਹੜਾ ਫਰੇਬ ਹੈ, ਜਿਹੜਾ ਪਾਪ ਹੈ, ਉਹ 100 ਪੜਦੇ ਉਸਦੇ ਉੱਪਰ ਪਾਏ ਜਾਣ ਤੇ ਸਿਆਣੇ ਕਹਿੰਦੇ 100 ਪੜਦੇ ਪੜ ਕੇ ਵੀ ਬਾਹਰ ਆ ਜਾਂਦਾ ਹੈ। ਇੱਕ ਦਿਨ ਸਾਰਾ ਵਲ ਤੇ ਛਲ ਬਾਹਰ ਦੁਨੀਆ ਦੇ ਅੰਦਰ ਪ੍ਰਗਟ ਹੋ ਹੀ ਜਾਂਦਾ ਹੈ। ਜਿਨ੍ਹਾਂ ਨੇ ਗੁਫਾਵਾਂ ਬਣਾ ਲਈਆਂ, ਖੁਦ ਨੂੰ ਸਤਿਗੁਰੂ ਸਦਵਾ ਲਿਆ, ਸਾਧ ਵੀ ਸਦਵਾ ਲਿਆ ਤੇ ਪਾਪ ਉੱਗੜ ਕੇ ਦੁਨੀਆ ਦੇ ਸਾਹਮਣੇ ਆ ਹੀ ਗਏ ਨਾ। ਹਜ਼ੂਰ ਬਚਨ ਕਰਦੇ ਨੇ, ਭਾਈ ਪਾਪ ਤੇ ਕਪਟ ਇਹ ਛਲ ਗੁਰਜੇ ਨਹੀਂ ਰਹਿੰਦੇ ਹਨ,
1: ਅੰਦਰ ਹੋਏ ਸੋ ਨਿਕਲਾ,
0: ਜਿਹੜੀ ਚੀਜ਼ ਅੰਦਰ ਹੁੰਦੀ ਹੈ ਉਹ ਨਿਕਲ ਕੇ ਬਾਹਰ ਆ ਹੀ ਜਾਂਦੀ ਹੈ। ਜੇ ਹਿਰਦੇ ਵਿੱਚ ਪਿਆਰ ਮੋਹ ਹੋਵੇ, ਮੁਹੱਬਤ ਹੋਵੇ ਤੇ ਉਹ ਵੀ ਬਾਹਰ ਨਿਕਲ ਆਉਂਦੀ ਏ। ਜੇ ਹਿਰਦੇ ਵਿੱਚ ਵਾਲ ਹੋਵੇ, ਛਾਲ ਹੋਵੇ, ਕਪਟ ਹੋਵੇ ਤੇ ਉਹ ਵੀ ਬਚਨਾਂ ਦੇ ਨਾਲ ਇੱਕ ਦਿਨ ਬਾਹਰ ਨਿਕਲ ਹੀ ਆਉਂਦਾ ਹੈ। ਜੋ ਵਸਤ ਭਾਂਡੇ ਵਿੱਚ ਪਾਈ ਹੈ ਉਹੀ ਉਹ ਨਿਕਲਣੀ ਹੈ ਨਾ, ਤੇ ਜੇ ਪਾਈ ਹੋਵੇ ਭਾਂਡੇ ਦੇ ਵਿੱਚ ਸਾਧ ਸੰਗਤ ਜੀ ਰੇਤ ਬਜਰੀ ਮਿੱਟੀ, ਉਸ 'ਚੋਂ ਸੋਨਾ ਤੇ ਨਹੀਂ ਨਾ ਨਿਕਲਣਾ। ਜੇ ਭਾਂਡੇ ਵਿੱਚ ਪਾਈ ਹੋਵੇ ਮਿੱਟੀ, ਇਹ ਪਾਇਆ ਹੋਵੇ ਪਾਣੀ, ਉਸ 'ਚੋਂ ਜ਼ਹਿਰ ਪਾਇਆ, ਜ਼ਹਿਰ ਹੀ ਨਿਕਲੇਗਾ ਨਾ। ਪਾਈ ਹੋਵੇ ਸ਼ਰਾਬ, ਪਾਇਆ ਹੋਵੇ ਪਾਣੀ, ਤੇ ਫਿਰ ਉਹੀ ਨਿਕਲੇਗਾ, ਦੁੱਧ ਅੰਮ੍ਰਿਤ ਤੇ ਨਹੀਂ ਨਾ ਨਿਕਲਣਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਸਰੀਰ ਰੂਪੀ ਭਾਂਡਾ ਹੈ, ਅੰਦਰ ਹੋਏ ਸੋ ਨਿਕਲੈ, ਅੰਦਰ ਜਿਹੜੀ ਵਸਤੂ ਹੁੰਦੀ ਹੈ ਉਹੀ ਉਹ ਬਾਹਰ ਨਿਕਲਦੀ ਹੈ। ਵਲ ਹੋਵੇ, ਛਾਲ ਹੋਵੇ, ਝੂਠ ਹੋਵੇ, ਦਗਾ ਹੋਵੇ, ਫਰੇਬ ਹੋਵੇ, ਜੋ ਅੰਦਰ ਹੋਵੇ ਉਹੀ ਉਹ ਬਾਹਰ ਪ੍ਰਗਟ ਹੋ ਕਰਕੇ ਨਿਕਲ ਆਉਂਦਾ ਹੈ।
1: ਛਪਾ ਛਪਾਇਆ,
0: ਕਿੰਨੇ ਕੋਈ ਛਪਾਉਣ ਦੇ ਯਤਨ ਕਰੇ, ਉਹ ਪਾਪ ਤੇ ਕਪਟ ਜਿਹੜਾ ਗੁੱਝਾ ਨਹੀਂ ਰਹਿ ਸਕਦਾ ਹੈ ਜੀਓ।
1: ਕੂੜਾ ਲਾਲਚ ਲੱਗਿਆ,
0: ਤੇ ਜਿਹੜੇ ਪ੍ਰਾਣੀ ਝੂਠੇ ਲਾਲਚਾਂ ਦੇ ਵਿੱਚ ਲੱਗੇ ਨੇ, ਚਾਹੇ ਉਹ ਗ੍ਰਸਥੀ ਨੇ, ਚਾਹੇ ਉਹ ਬਿਹੰਗਮ ਨੇ, ਚਾਹੇ ਉਹ ਭੇਖਧਾਰੀ ਨੇ, ਚਾਹੇ ਉਹ ਭਗਵਾਧਾਰੀ ਨੇ, ਜਿਹੜੇ ਇਸ ਪ੍ਰਕਾਰ ਲਾਲਚਾਂ ਦੇ ਵਿੱਚ ਹੀ ਲੱਗੇ ਹੋਏ ਹਨ,
1: ਜੂਨੀ ਪਾਇਆ,
0: ਭਾਈ ਪਰਮੇਸ਼ਰ ਜੀ ਵੱਲੋਂ ਉਹਨਾਂ ਨੂੰ ਫਿਰ ਮੁੜ ਮੁੜ ਕੇ 84 ਲੱਖ ਜੂਨੀਆਂ ਦੇ ਵਿੱਚ ਪਾਇਆ ਜਾਂਦਾ ਹੈ, ਲੇਖੇ ਨਹੀਂ ਮੁੱਕਦੇ ਹਨ ਉਹਨਾਂ ਦੇ।
1: ਨਾਨਕ ਜੋ ਬੀਜਾ ਸੋ ਖਾਵਣਾ,
0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਇਹ ਤਾਂ ਜਿਹੋ ਜੇ ਪਾਪ ਜਾਂ ਪੁੰਨ ਕਰਮਾਂ ਦੇ ਬੀਜਾਂ ਨੂੰ ਕੋਈ ਬੀਜਦਾ, ਉਹੋ ਜੇ ਦੁੱਖ ਜਾਂ ਸੁੱਖ ਫਲ ਵਜੋਂ ਖਾਣਾ ਕਰਦਾ। ਸੋ ਇਸ ਪ੍ਰਕਾਰ ਕਰਮੀ ਆਪੋ ਆਪਣੀ ਆਪੇ ਪਛਤਾਣੀ, ਜਿਹਾ ਬੀਜਾ ਸੋਲਣਾ ਕਰਮਾ ਸੰਦੜਾ ਖੇਤ। ਗਰੀਬ ਨਿਵਾਜ ਹਜ਼ੂਰ ਫਰਮਾਉਂਦੇ ਨੇ, ਭਾਈ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ, ਇਹ ਕਰਮਾਂ ਰੂਪੀ ਬੀਜ ਜਿਹੜੇ ਜਿਹੜੇ ਬੀਜ ਲਏ ਨਾ ਉਹ ਫਲ ਦੇਣ ਵਾਸਤੇ ਅੰਤ ਸਮੇਂ ਨੂੰ ਜ਼ਰੂਰ ਪਰ ਜ਼ਰੂਰ ਪ੍ਰਗਟ ਹੋ ਆਉਣੇ ਨੇ। ਜਿਹੋ ਜਿਹੇ ਪਾਪ ਪੁੰਨ ਰੂਪੀ ਕਰਮਾਂ ਨੂੰ ਜੀਵ ਬੀਜਦੇ ਨੇ ਉਹੋ ਜਿਹਾ ਖਾਵਣਾ ਸੁੱਖਾਂ ਜਾਂ ਦੁੱਖਾਂ ਨੂੰ ਭੋਗਦੇ ਹਨ।
1: ਕਰਤਾ ਲਿਖ ਪਾਇਆ,
0: ਇਹ ਤੇ ਕਰਤਾ ਪੁਰਖ ਜੀ ਨੇ ਤੁਰ ਦਰਗਾਹ ਤੋਂ ਹੀ ਲਿਖ ਕਰਕੇ ਪਾਇਆ ਹੋਇਆ ਹੁਕਮ ਭਾਈ, ਆਪਣੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਸ ਪ੍ਰਕਾਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਤੁਰ ਦਰਗਾਹ ਤੋਂ ਹੁਕਮ ਲਿਖ ਕਰਕੇ ਪਾਏ ਨੇ ਭਾਈ, ਆਪਣੇ ਕਰਮਾਂ ਦਾ ਫਲ ਆਪ ਹੀ ਭੋਗਣਾ ਪਵੇਗਾ।
1: ਲੋਕ ਮਹੱਲਾ ਦੂਜਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਜੋ ਕਥਾ ਕਹਾਣੀਆਂ ਅਕਸਰ ਅਸੀਂ ਸੁਣਦੇ ਹਾਂ, ਇਹ ਕਥਾ ਕਹਾਣੀਆਂ ਆਈਆਂ ਕਿੱਥੋਂ ਨੇ? ਮਹਾਰਾਜ, ਇਹਨਾਂ ਕਥਾ ਤੇ ਕਹਾਣੀਆਂ ਦਾ ਸਿਧਾਂਤ ਕੀ ਹੈ? ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫੁਰਮਾ ਕਰਕੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਕਥਾ ਕਹਾਣੀ ਬੇਦੀ ਆਣੀ,
0: ਭਾਈ ਇਹ ਕਥਾ ਨਿਰਗੁਣ ਸਰੂਪ ਦੀਆਂ, ਨਿਰਗੁਣ ਕਥਾ, ਕਥਾ ਹੈ ਹਰ ਕੀ, ਤੇ ਜਿਹੜੀਆਂ ਕਹਾਣੀਆਂ ਨੇ ਸਰਗੁਣ ਸਰੂਪ ਦੀਆਂ। ਬੇਦੀ ਆਣੀ ਇਹ ਵੇਦਾਂ ਨੇ ਲਿਆਂਦੀਆਂ ਨੇ, ਵੇਦਾਂ ਵਿੱਚ ਲਿਖੀਆਂ ਹੋਈਆਂ ਨੇ ਨਿਰਗੁਣ ਦੀਆਂ ਕਥਾ ਤੇ ਸਰਗੁਣ ਦੀਆਂ ਕਹਾਣੀਆਂ। ਮਹਾਰਾਜ, ਇਹਨਾਂ ਦਾ ਸਿਧਾਂਤ ਕੀ ਹੈ ਸਾਰੀਆਂ ਕਥਾ ਤੇ ਕਹਾਣੀਆਂ ਦਾ? ਹਜ਼ੂਰ ਬਚਨ ਕਰਦੇ ਨੇ ਭਾਈ, ਇਹ ਕਥਾ ਕਹਾਣੀਆਂ ਪਾਪ ਅਤੇ ਪੁੰਨ ਦੀ ਵਿਚਾਰ ਕਥਨ ਕਰਦੀਆਂ ਹਨ। ਇਸੇ ਪ੍ਰਕਾਰ
1: ਕਥਾ ਕਹਾਣੀ ਬੇਦੀ ਆਣੀ,
0: ਵੇਦ ਦਾ ਅਰਥ ਹੈ ਗਿਆਨ। ਗਿਆਨਵਾਨ ਪੁਰਖਾਂ ਨੇ ਜਿਹੜੇ ਨੇ ਪੁਰਾਣ ਲਿਖੇ, ਵੇਦ ਲਿਖੇ, ਸ਼ਾਸਤਰ ਲਿਖੇ, ਸਿਮਰਤੀਆਂ ਲਿਖੀਆਂ, ਇਸ ਪ੍ਰਕਾਰ ਗਿਆਨਵਾਨਾਂ ਨੇ ਆਪਣੀਆਂ ਲਿਖਤਾਂ ਦੇ ਅੰਦਰ ਨਿਰਗੁਣ ਦੀਆਂ ਕਥਾ ਤੇ ਸਰਗੁਣ ਦੀਆਂ ਕਹਾਣੀਆਂ ਆਣੀ ਲੈ ਕਰਕੇ ਆਉਂਦੀਆਂ ਹਨ ਲਿਖਤ ਦੇ ਅੰਦਰ। ਜਿਨ੍ਹਾਂ ਕਥਾ ਅਤੇ ਕਹਾਣੀਆਂ ਨੂੰ ਪੜ੍ਹ ਕੇ ਸੁਣ ਕੇ ਤੇ ਪਾਪ ਤੇ ਪੁੰਨ ਦੀ ਵਿਚਾਰ ਦਾ ਪਤਾ ਲੱਗਦਾ, ਕਿਹੜੇ ਕਰਮ ਕਰੀਏ ਤੇ ਪੁੰਨ ਕਰਮ ਹੈ, ਕਿਹੜੇ ਕਰਮਾਂ ਨੂੰ ਕਰੀਏ ਤੇ ਪਾਪ ਲੱਗਦਾ, ਇਵੇਂ ਵਿਚਾਰ ਦਾ ਪਤਾ ਲੱਗਦਾ ਹੈ ਜੀਓ।
1: ਦੇ ਲੈਣਾ ਲੈ ਲੈ ਦੇਣਾ,
0: ਦਾਨ ਦੇਣਾ ਪੁੰਨ ਹੈ, ਇਸ ਪ੍ਰਕਾਰ ਇਹ ਧਰਮ ਦਾ ਅੰਗ ਜਾਣਿਆ ਕਰਮ ਕਾਂਡ ਦੇ ਅੰਦਰ। ਤੇ ਹਜ਼ੂਰ ਫਰਮਾਉਂਦੇ ਨੇ ਦੇ ਦੇ ਲੈਣਾ, ਜਿਹੜੇ ਦੇਣੇ ਵਾਲੇ ਹੋ ਕਰਕੇ ਦਾਨ ਦਿੰਦੇ ਰਹਿੰਦੇ ਨੇ ਨਾ, ਉਹਨਾਂ ਨੂੰ ਭਾਈ ਲੈਣਾ, ਉਸ ਦਾ ਫਲ ਸੁੱਖ ਰੂਪ ਦੇ ਵਿੱਚ ਲੈਣਾ ਹੁੰਦਾ ਹੈ। ਇਸੇ ਪ੍ਰਕਾਰ ਹਜ਼ੂਰ ਬਚਨ ਕਰਨਾ ਕਰਦੇ ਹਨ ਜੀਓ,
1: ਦੇ ਲੈਣਾ ਲੈ ਲੈ ਦੇਣਾ।
0: ਤੇ ਜਿਹੜੇ ਦੇ ਦੇ ਦਾਤੇ ਹੋ ਕਰਕੇ ਦਾਨ ਦਿੰਦੇ ਨੇ ਸਵਰਗ ਵਿੱਚ ਜਾ ਕਰਕੇ, ਉਹਨਾਂ ਦਾ ਫਲ ਸੁੱਖ ਵਿੱਚ ਲੈਣਾ ਕਰਦੇ ਨੇ, ਲੈ ਲੈ ਦੇਣਾ। ਤੇ ਜਿਹੜੇ ਦਾਨ ਨੂੰ ਲੈਂਦੇ ਹੀ ਲੈਂਦੇ ਰਹਿੰਦੇ ਨੇ, ਉਹਨਾਂ ਨੂੰ ਦਰਗਾਹ ਦੇ ਵਿੱਚ ਜਾ ਕਰਕੇ ਲਏ ਹੋਏ ਦਾਨ ਦਾ ਲੇਖਾ ਦੇਣਾ ਪੈਂਦਾ ਹੈ ਜੀਓ।
1: ਸਵਰਗ ਅਵਤਾਰ,
0: ਤੇ ਲੇਖਾ ਦੇਣ ਵਾਲੇ ਜਿਹੜੇ ਦੁੱਖ ਭੋਗਦੇ ਨੇ, ਦਾਨ ਦੇ ਅਧਿਕਾਰੀ ਤੇ ਨਹੀਂ ਹੁੰਦੇ ਤੇ ਦਾਨ ਲੈ ਕਰਕੇ ਦੁਰਵਰਤੋਂ ਕਰਦੇ ਨੇ। ਇਸ ਪ੍ਰਕਾਰ ਸ਼ਰਾਬਾ ਕਬਾਬਾ ਨਸ਼ਿਆਂ ਇਤਿਆਦਿਕਾਂ ਦੇ ਵਿੱਚ ਉਸ ਦਾਨ ਨੂੰ ਵਰਤਦੇ ਨੇ, ਫਿਰ ਨਰਕਾਂ ਦੇ ਵਿੱਚ ਜਾ ਕਰਕੇ ਪੈਂਦੇ ਨੇ। ਤੇ ਜਿਹੜੇ ਭਲੇ ਪੁਰਖਾਂ ਨੂੰ ਦਾਨ ਦੇਣ ਵਾਲੇ ਨੇ, ਉਹਨਾਂ ਨੂੰ ਫਲ ਮਿਲਦਾ ਸੁਰਗ ਅਵਤਾਰ, ਸਵਰਗਾਂ ਵਿੱਚ ਜਾ ਕਰਕੇ ਉਤਰਦੇ ਨੇ, ਦੇਵ ਦੇਹਾਂ ਪ੍ਰਾਪਤ ਕਰਕੇ ਸਵਰਗਾਂ ਦੇ ਸੁੱਖਾਂ ਨੂੰ ਭੋਗਦੇ ਮਾਣਦੇ ਹਨ ਜੀਓ।
1: ਉੱਤਮ ਮੱਧਮ ਜਾਤੀ ਜਿਨਸੀ,
0: ਇਸ ਪ੍ਰਕਾਰ ਦੁੱਖਾਂ ਅਤੇ ਸੁੱਖਾਂ ਨੂੰ ਭੋਗਣ ਵਾਸਤੇ ਫਿਰ ਜਨਮ ਲੈਂਦੇ ਨੇ। ਕਦੇ ਉੱਤਮ ਸਤੋ ਗੁਣੀ ਬਣ ਕੇ ਜਨਮਦੇ ਨੇ, ਕਦੇ ਮੱਧਮ ਰਜੋ ਗੁਣੀ ਬਣ ਕੇ ਜਨਮਦੇ ਨੇ, ਕਦੇ ਇਸੇ ਪ੍ਰਕਾਰ ਜਾਤੀ ਕਨਿਸ਼ਠ ਬਣ ਕਰਕੇ ਜਨਮਦੇ ਨੇ, ਅਰਥਾਤ ਤਮੋ ਗੁਣੀ ਬਣ ਕਰਕੇ ਜਨਮਦੇ ਹਨ। ਇਸੇ ਪ੍ਰਕਾਰ
1: ਮੱਧਮ ਜਾਤੀ ਜਿਨਸੀ,
0: ਕਦੇ ਉੱਤਮ ਪੁਰਸ਼ ਬਣ ਕੇ ਜਨਮਦੇ ਨੇ, ਕਦੇ ਇਸੇ ਪ੍ਰਕਾਰ ਮੱਧਮ ਵੱਧ ਭਾਗ ਵਾਲੇ ਜੀਵ, ਨਾ ਪਾਪੀ ਤੇ ਨਾ ਪੁੰਨੀ ਵਿਚਕਾਰਲੇ ਪੁਰਖ ਬਣ ਕੇ ਜਨਮਦੇ ਨੇ, ਤੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਜਾਤੀ 84 ਲੱਖ ਜੂਨੀਆਂ ਦੀਆਂ ਜਿਹੜੀਆਂ ਬੇਅੰਤ ਜਾਤਾਂ ਪਰਮੇਸ਼ਰ ਜੀ ਨੇ ਬਣਾਈਆਂ, ਉਹਨਾਂ 'ਚ ਜਾ ਕੇ ਜਨਮਦੇ ਨੇ। ਜਿਨਸੀ ਇਸ ਪ੍ਰਕਾਰ ਖੱਚਰ, ਘੋੜਾ, ਹਾਥੀ, ਬੈਲ ਇਤਿਆਦਿਕ ਬਣ ਜਾਣਾ, ਇਹ ਸਾਰੀਆਂ ਜੂਨਾਂ ਜਿਨਸਾਂ ਵਿੱਚ ਆਉਂਦੀਆਂ ਨੇ। ਜਿਨਸਾਂ ਵਿੱਚ ਜਾ ਕਰਕੇ ਖੱਚਰ ਘੋੜੇ ਬਣ ਕੇ ਜਨਮਾਂ ਨੂੰ ਧਾਰਨਾ ਪੈਂਦਾ ਹੈ ਜੀਓ।
1: ਧਰਮ ਪਵਾ ਸੰਸਾਰ,
0: ਇਸ ਪ੍ਰਕਾਰ ਜਿਹੜੇ ਪਾਪੀ ਅਤੇ ਪੁੰਨੀ ਜੀਵ ਨੇ ਸੰਸਾਰ ਦੇ ਵਿੱਚ ਸਦਾ ਭਰਮਦੇ ਰਹਿੰਦੇ ਨੇ। ਭਰਮ ਭਵੈ ਸੰਸਾਰ, ਭਰਮ ਪਿਆ ਰਹਿੰਦਾ ਜੇ ਪੁੰਨ ਕਰਮ ਕਰਾਂਗੇ ਤੇ ਮੁਕਤੀ ਹੋ ਜਾਵਾਂਗੇ, ਭਾਈ ਪੁੰਨ ਕਰਮਾਂ ਦਾ ਫਲ ਵੀ ਸੁੱਖ ਮਿਲਦਾ, ਮੁਕਤੀ ਨਹੀਂ। ਇਸ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪੁੰਨਾਂ ਤੋਂ ਉੱਪਰਲਾ ਪੁੰਨ ਦੱਸਿਆ ਜਿਹੜਾ ਮੁਕਤ ਕਰਨ ਵਾਲਾ। ਕਲਮ ਹੈ ਇਹੋ ਪੁੰਨ ਗੁਣ ਗੋਬਿੰਦ ਗਾਹੇ, ਤੇ ਜਿਹੜੇ ਵਾਹਿਗੁਰੂ ਜੀ ਦੇ ਗੁਣ ਤੇ ਨਹੀਂ ਗਾਉਂਦੇ ਪਾਪ ਪੁੰਨਾਂ ਦੀ ਵਿਚਾਰ ਵਿੱਚ ਪਏ ਰਹਿੰਦੇ ਨੇ। ਭਰਮ ਭਵੈ ਸੰਸਾਰ, ਭਰਮਾਂ ਦੇ ਵਿੱਚ ਪਏ ਹੋਏ ਸੰਸਾਰ ਦੇ ਅੰਦਰ ਭਰਮਦੇ ਰਹਿੰਦੇ ਹਨ ਜੂਨੀਆਂ ਨੂੰ ਪ੍ਰਾਪਤ ਕਰਕੇ।
1: ਅੰਮ੍ਰਿਤ ਬਾਣੀ ਤਤ ਵਖਾਣੀ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਿਰ ਛੁਟਕਾਰਾ ਕਿਵੇਂ ਹੋਵੇ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਅੰਮ੍ਰਿਤਮਈ ਗੁਰਬਾਣੀ ਤਤ ਸਿਧਾਂਤ ਦੇ ਜਣਾਉਣ ਵਾਲੀ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਥਨ ਕੀਤੀ ਹੈ।
1: ਧਿਆਨ ਵਿੱਚ ਆਈ,
0: ਸੋ ਜਿਨ੍ਹਾਂ ਨੇ ਇਸ ਅੰਮ੍ਰਿਤ ਗੁਰਬਾਣੀ ਨੂੰ ਪੜ੍ਹਿਆ ਹੈ ਨਾ, ਹਿਰਦੇ ਦੇ ਅੰਦਰ ਬ੍ਰਹਮ ਗਿਆਨ ਪੈਦਾ ਹੋਇਆ ਹੈ, ਹਿਰਦੇ ਦੇ ਅੰਦਰ ਧਿਆਨ ਪਰਮੇਸ਼ਰ ਜੀ ਦੀ ਬੰਦਗੀ ਦਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਜੀਓ।
1: ਗੁਰਮੁਖ ਆਖੀ ਗੁਰਮੁਖ ਜਾਤੀ,
0: ਗੁਰਮੁਖ ਮੁਖੀ ਗੁਰੂ, ਪ੍ਰਧਾਨ ਗੁਰੂ, ਗੁਰੂਆਂ ਦੇ ਗੁਰੂ, ਵੱਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਅੰਮ੍ਰਿਤ ਬਾਣੀ ਆਖੀ ਪ੍ਰਗਟ ਕੀਤੀ ਹੈ, ਆਖ ਕਰਕੇ ਕਹਿ ਕਰਕੇ ਫੁਰਮਾ ਕਰਕੇ। ਗੁਰਮੁਖ ਜਾਤੀ, ਗੁਰਮੁਖ ਜਾਨਾਂ ਨੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖਾਂ ਨੇ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਕਲਿਆਣਕਾਰੀ ਜਾਤੀ ਜਾਣਿਆ ਹੈ।
1: ਸੁਰਤੀ ਕਰਮ ਧਿਆਈ,
0: ਸੋ ਇਸ ਪ੍ਰਕਾਰ ਸੁਰਤੀ ਸੁਰਤ ਦੇ ਨਾਲ ਕਰਮ ਬਖਸ਼ੀ ਪ੍ਰਾਪਤ ਕਰਕੇ ਇਸ ਅੰਮ੍ਰਿਤ ਬਾਣੀ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਣੇ ਵਾਲੇ ਹੋ ਕਰਕੇ ਧਿਆਇਆ ਹੈ ਜੀਓ।
1: ਸਾਜ ਹੁਕਮੈ ਵਿੱਚ ਰੱਖਾ,
0: ਉਹਨਾਂ ਨੇ ਗੁਰਬਾਣੀ ਦੁਆਰਾ ਸਮਝ ਨੂੰ ਪ੍ਰਾਪਤ ਕੀਤਾ ਹੈ ਅੰਮ੍ਰਿਤ ਬਚਨਾਂ ਦੁਆਰਾ। ਪਰਮੇਸ਼ਰ ਜੀ ਆਪਣੇ ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਦੀ ਸਾਜਣਾ ਕਰਦੇ ਨੇ, ਆਪਣੇ ਹੁਕਮ ਦੇ ਅੰਦਰ ਸਾਰਿਆਂ ਜੀਵਾਂ ਨੂੰ ਰੱਖਦੇ ਨੇ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਇਸ ਪ੍ਰਕਾਰ ਪਰਮੇਸ਼ਰ ਜੀ ਸਾਰਿਆਂ ਨੂੰ ਹੁਕਮ ਦੇ ਅੰਦਰ ਰੱਖਦੇ ਨੇ। ਜਿਹੜੇ ਪਾਪ ਕਰਮਾਂ ਨੂੰ ਕਰਨ ਵਾਲੇ ਜੀਵ ਨੇ ਪਰਮੇਸ਼ਰ ਜੀ ਨੇ ਦੁੱਖ ਭੋਗਣ ਵਿੱਚ ਹੁਕਮ ਦੇ ਵਿੱਚ ਹੀ ਰੱਖਿਆ। ਜਿੱਥੇ ਸਰੀਰ ਦੇ ਦੁੱਖ ਹੁਕਮ ਵਿੱਚ ਭੋਗਦੇ ਨੇ ਉੱਥੇ ਦਰਗਾਹੀ ਦੁੱਖ ਨਰਕਾਂ ਦੇ ਦੁੱਖ ਵੀ ਹੁਕਮ ਵਿੱਚ ਹੀ ਭੋਗਣ ਵਿੱਚ ਪਰਮੇਸ਼ਰ ਜੀ ਨੇ ਲਾ ਰੱਖਿਆ ਹੈ। ਜਿਹੜੇ ਇਸੇ ਪ੍ਰਕਾਰ ਪੁੰਨ ਕਰਮਾਂ ਨੂੰ ਕਰਦੇ ਨੇ ਦੁਨੀਆਂ ਦੇ ਅੰਦਰ ਵੀ ਅਰੋਗਤਾ ਇਤਿਆਦਿਕਾਂ ਦੇ ਸੁੱਖਾਂ ਨੂੰ ਮਾਣਦੇ ਨੇ ਅਤੇ ਬਹੁਤੇ ਧਨ ਦੀ ਪ੍ਰਾਪਤੀ ਕਰਦੇ ਨੇ। ਸਾਧ ਸੰਗਤ ਜੀ, ਕਦੇ ਘਰ ਦੇ ਵਿੱਚ ਪੈਸੇ ਧੇਲੇ ਦੀ ਤੋਟ ਆ ਜਾਵੇ ਨਾ, ਇਹ ਪ੍ਰਤੱਖ ਹੈ, ਦਾਨ ਦੇਣਾ ਸ਼ੁਰੂ ਕਰ ਦਿਓ, ਪਦਾਰਥਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਜਿੰਨਾ ਮੁੱਠ ਨੂੰ ਘੁੱਟਦੇ ਜਾਵਾਂਗੇ ਉਹਨਾਂ ਧਨ ਪਿੱਛੋਂ ਹੀ ਘੱਟ ਆਉਣਾ, ਸੁੰਗੜਦਾ ਜਾਵੇਗਾ, ਸੰਕੋਚਦਾ ਜਾਵੇਗਾ। ਜਿੰਨਾ ਖੁੱਲ੍ਹੇ ਹੱਥਾਂ ਦੇ ਨਾਲ ਵਰਤਾਉਣਾ ਸ਼ੁਰੂ ਕਰ ਦਿਓਗੇ ਉਹਨਾਂ ਬਹੁਤਾ ਆ ਜਾਵੇਗਾ। ਇਸੇ ਪ੍ਰਕਾਰ ਲੰਗਰਾਂ ਦੇ ਅੰਦਰ ਵੀ ਦੇਖਿਆ ਜਾਂਦਾ, ਜਿਹੜੇ ਬਹੁਤੇ ਹੱਥ ਸੰਕੋਚ ਸੰਕੋਚ ਕੇ ਵਰਤਦੇ ਨੇ ਉਹਨਾਂ ਦੇ ਹੱਥਾਂ ਵਿੱਚ ਬਰਕਤ ਨਹੀਂ ਹੁੰਦੀ, ਅਤੇ ਜਿਹੜੇ ਸਾਧ ਸੰਗਤ ਜੀ ਖੁੱਲ੍ਹੇ ਹੱਥੀਂ ਵਰਤਾਉਂਦੇ ਨੇ ਕਦੇ ਤੋਟ ਹੀ ਨਹੀਂ ਆਉਂਦੀ। ਫਿਰ ਵੇਖਣ ਵਾਲੇ ਵੀ ਕਹਿੰਦੇ ਨੇ ਇਸ ਦੇ ਹੱਥ ਵਿੱਚ ਇੰਨੀ ਬਰਕਤ ਹੈ, ਕਿੰਨਾ ਵੀ ਵਰਤਾਈ ਜਾਵੇ ਕਦੇ ਮੁੱਕਦਾ ਨਹੀਂ। ਸਾਧ ਸੰਗਤ ਜੀ, ਇਹ ਗੁਰਮਤ ਦਾ ਵੀ ਸਿਧਾਂਤ ਹੈ, ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਸਵੰਧ ਦੀ ਮਰਿਆਦਾ ਬਣਾਈ ਹੈ ਨਾ, ਦਸਵੰਧ ਜ਼ਰੂਰ ਕੱਢਣਾ ਅਤੇ ਬਚਨ ਵੀ ਕਰਨਾ ਕੀਤੇ ਨੇ। ਬਾਬਰ ਬਾਬੇ ਕੇ ਬਾਬਰ ਕੇ ਦੋ, ਜਿਹੜੇ ਬਾਬੇ ਕੇ ਅਰਥਾਤ ਸਤਿਗੁਰੂ ਜੀ ਦਾ ਘਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਣਾਇਆ, ਇਹ ਬਾਬੇ ਕੇ ਨੇ। ਇੱਕ ਬਾਬਰ ਕੇ ਰਾਜੇ ਹੋ ਗਏ, ਟੈਕਸ ਦੁਆਰਾ ਲੁੱਟ ਲੈਣਾ, ਚੋਰ ਹੋ ਗਏ, ਧਨ ਖੋ ਕੇ ਲੈ ਜਾਣਾ, ਅੱਗ ਹੋ ਗਈ ਧਨ ਨੂੰ ਸਾੜ ਦਿੰਦੀ ਹੈ, ਇਹ ਦੋਵੇਂ ਪੱਖ ਪਰਮੇਸ਼ਰ ਨੇ, ਆਪ ਕਰੇ ਪਰਮੇਸ਼ਰ ਸੋਊ, ਇਹ ਦੋਵੇਂ ਪੱਖ ਪਰਮੇਸ਼ਰ ਜੀ ਨੇ ਬਣਾਏ ਨੇ। ਜੋ ਬਾਬੇ ਕੇ ਦਾਨ ਨਾ ਦੈ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ, ਜਿਹੜੇ ਬਾਬੇ ਨੂੰ ਦਾਨ ਅਰਥਾਤ ਦਸਵੰਧ ਨਹੀਂ ਕੱਢਦੇ, ਲੋੜਵੰਦਾਂ ਦੀ ਸੇਵਾ ਵਾਸਤੇ ਨਹੀਂ ਵਰਤਦੇ, ਗੁਰੂ ਘਰ ਦੀਆਂ ਇਮਾਰਤਾਂ ਲੰਗਰਾਂ ਵਾਸਤੇ ਨਹੀਂ ਵਰਤਦੇ, ਉਹਨਾਂ ਨੂੰ ਬਾਬਰ ਕੇ ਫੜ ਕੇ ਲੈ ਜਾਂਦੇ ਨੇ, ਕੇਸ ਪੈ ਜਾਂਦੇ ਨੇ, ਪੁਲਿਸ ਵਾਲੇ ਚੱਕ ਲੈਂਦੇ ਨੇ, ਹਜ਼ਾਰਾਂ ਰੁਪਈਏ ਲੱਖਾਂ ਰੁਪਈਏ ਰਿਸ਼ਵਤਾਂ ਵਿੱਚ ਜਾਂਦੇ ਨੇ, ਵਕੀਲਾਂ ਦੀਆਂ ਫੀਸਾਂ 'ਤੇ ਜਾਂਦੇ ਨੇ, ਬਿਮਾਰੀਆਂ ਲੱਗ ਜਾਂਦੀਆਂ ਨੇ, ਤਨ ਦੇ ਉੱਪਰ ਰੋਗ ਪੈਦਾ ਹੁੰਦੇ, ਫਿਰ ਡਾਕਟਰਾਂ ਦੀਆਂ ਫੀਸਾਂ 'ਤੇ ਦਵਾਈਆਂ ਦੇ ਬਿੱਲਾਂ ਵਿੱਚ ਜਾਂਦੇ ਨੇ, ਇਸ ਪ੍ਰਕਾਰ ਰਹਿੰਦੇ ਅਤੇ ਕਿਸੇ ਦੇ ਕੋਲ ਵੀ ਨਹੀਂ। ਉਹ ਦਸਵੰਧ ਨਿਕਲਦਾ ਸਭਨਾਂ ਦਾ ਹੀ ਹੈ, ਭਲੇ ਪੁਰਖ ਚੰਗੇ ਪਾਸੇ ਕੱਢਦੇ ਨੇ ਅਤੇ ਬਹੁਤਾ ਵੱਧ ਕੇ ਆਉਂਦਾ, ਅਤੇ ਜਿਹੜੇ ਕੱਢਦੇ ਹੀ ਨਹੀਂ ਫਿਰ ਬੁਰੇ ਪਾਸੇ ਲੱਗ ਜਾਂਦਾ, ਪਰ ਨਿਕਲਦਾ ਸਭਨਾਂ ਦਾ ਹੀ ਹੈ। ਸਾਧ ਸੰਗਤ ਜੀ, ਦਸਵੰਧ ਨਾ ਕੱਢਣਾ ਵੀ ਗੋਲਕ ਦੀ ਚੋਰੀ ਕਰਨੀ ਹੈ। ਮਤਾ ਜਾਣੋ, ਜਿਹੜੇ ਗੋਲਕ ਚੁਕਾ ਚੁਰਾ ਕਰਕੇ ਪੂਰੀ ਹੀ ਚੁੱਕ ਕੇ ਲੈ ਜਾਣ ਉਹ ਚੋਰ ਨੇ, ਜਿਹੜੇ ਦਸਵੰਧ ਨਹੀਂ ਕੱਢਦੇ ਅਸੀਂ ਸਾਰੇ ਹੀ ਉਹ ਚੋਰਾਂ ਦੀ ਗਿਣਤੀ 'ਚ ਆਉਂਦੇ ਹਾਂ, ਸਾਰੇ ਹੀ ਉਹ ਗੋਲਕ ਦੇ ਚੋਰ ਨੇ ਜਿਹੜੇ ਦਸਵੰਧ ਨਹੀਂ ਕੱਢਦੇ। ਅਕਾਲ ਪੁਰਖ ਜੀ ਦੇ ਨਾਲ ਹੁਕਮ ਮੰਨ ਕੇ ਬਚਨ ਕੀਤੇ ਹੋਏ ਨੇ ਨਾ ਮਹਾਰਾਜ ਜੀ, ਪਰਮੇਸ਼ਰ ਜੀ ਮਾਤਾ ਦੇ ਉਰਦਰ ਰੂਪੀ ਨਰਕ 'ਚੋਂ ਕੱਢ ਦੇਵੋ, ਆਪ ਜੀ ਦਾ ਸਿਮਰਨ ਭਜਨ ਕਰਾਂਗਾ, ਦਸਵੰਧ ਕੱਢਾਂਗਾ, ਵਾਅਦੇ ਕੀਤੇ ਹੋਏ ਨੇ। ਇੱਥੇ ਆ ਕਰਕੇ ਵਾਅਦਾ ਸ਼ਿਕਣੀ ਕਰ ਦਿੱਤੀ, ਵਾਅਦੇ ਭੁੱਲ ਦਿੱਤੇ, ਕੌਲ ਜਿਹੜੇ ਸਨ ਇਕਰਾਰ ਕੀਤੇ ਭੁਲਾ ਦਿੱਤੇ, ਦਸਵੰਧ ਕੱਢਿਆ ਨਾ, ਕਮਾਈ ਦਾ ਦਸਵਾਂ ਹਿੱਸਾ ਜਾਣਾ ਸੀ ਗੁਰੂ ਕੀ ਗੋਲਕ ਵਿੱਚ, ਤੂੰ ਆਪੇ ਹੀ ਖਾ ਲਿਆ, ਅਤੇ ਫਿਰ ਉਹ ਜਿਹੜਾ ਦਸਵਾਂ ਹਿੱਸਾ ਕਮਾਈ ਦਾ ਸੀ ਉਹ ਗੋਲਕ ਦਾ ਹੀ ਖਾਧਾ ਨਾ, ਇਸ ਕਰਕੇ ਸਾਰੇ ਹੀ ਗੋਲਕ ਚੋਰ ਜਿਹੜੇ ਦਸਵੰਧ ਨਹੀਂ ਕੱਢਦੇ ਉਹ ਗੁਰੂ ਕੀ ਗੋਲਕ ਹੀ ਖਾ ਰਹੇ ਨੇ। ਇਹੀ ਕਾਰਨ ਹੈ ਗੁਰੂ ਕੀ ਗੋਲਕ ਖਾਣੇ ਕਰਕੇ, ਉਹ ਦਸਵੰਧ ਖਾਣੇ ਕਰਕੇ ਰੋਗ ਵੀ ਤਨ ਦੇ ਉੱਪਰ ਬਹੁਤੇ ਪੈਦਾ ਹੁੰਦੇ ਨੇ। ਬੱਚੇ ਆਗਿਆ ਕਾਰਨ ਹੀ ਇਸਤਰੀ ਕਹਿਣੇ ਵਿੱਚ ਨਹੀਂ, ਭਰਤਾ ਇਸਤਰੀ ਦੀ ਬਣਦੀ ਨਹੀਂ। ਕਾਰਨ ਕੀ ਹੈ? ਧੱਕਾ ਕਰਕੇ ਦੂਸਰਿਆਂ ਦਾ ਹੱਕ ਵੀ ਖਾਈ ਜਾਣਾ, ਗੁਰੂ ਕੀ ਗੋਲਕ ਵੀ ਖਾਈ ਜਾਣੀ, ਦਸਵੰਧ ਵੀ ਖਾਈ ਜਾਣਾ ਅਤੇ ਨਾਮ ਜਪਣਾ ਨਾ, ਫਿਰ ਕਿਵੇਂ ਬਣ ਆਵੇ? ਮਤ ਕਿਵੇਂ ਨਾ ਮਾਰੀ ਜਾਵੇ? ਭਾਈ ਬੰਦਗੀ ਤੋਂ ਬਿਨਾਂ ਮਤ ਤੇ ਮਾਰੀ ਹੀ ਜਾਂਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਜਿਹੜੇ ਨਾਮ ਨਹੀਂ ਜਪਦੇ, ਦਸਵੰਧ ਨਹੀਂ ਕੱਢਦੇ, ਟਹਿਲ ਸੇਵਾ ਨਹੀਂ ਕਰਦੇ, ਸੰਤ ਜਨਾਂ ਦੀ ਸੰਗਤ ਨਹੀਂ ਕਰਦੇ, ਦੁੱਖ ਭੋਗਣ ਰੂਪੀ ਹੁਕਮ ਦੇ ਵਿੱਚ ਪਰਮੇਸ਼ਰ ਜੀ ਨੇ ਆਪ ਹੀ ਰੱਖਿਆ, ਤੁਸੀਂ ਦੁੱਖ ਭੋਗਦੇ ਰਹੋ। ਜਿਹੜੇ ਧਰਮ ਦੀ ਕਿਰਤ ਕਰਦੇ ਨੇ, ਦਸਵੰਧ ਕੱਢਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਅੰਮ੍ਰਿਤ ਬਾਣੀ ਦਾ ਪਾਠ ਕਰਦੇ ਨੇ, ਗੁਰੂ ਘਰ ਆਉਂਦੇ ਨੇ, ਟਹਿਲ ਸੇਵਾ ਕਰਦੇ ਨੇ, ਲੋੜਵੰਦਾਂ ਦੀ ਸੇਵਾ ਕਰਦੇ ਨੇ, ਬ੍ਰਹਮ ਵਿੱਦਿਆ ਪੜ੍ਹਦੇ ਅਤੇ ਪੜ੍ਹਾਉਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸਾ ਆਨੰਦ ਬਖਸ਼ਦੇ ਨੇ ਜੈਸਾ ਰਾਜਿਆਂ ਅਤੇ ਮਹਾਰਾਜਿਆਂ ਨੂੰ ਵੀ ਨਹੀਂ ਮਿਲਦਾ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ, ਜਿਸ ਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਭਾਈ ਹੇਮਾ ਜੀ ਦੀ ਨਿਆਈ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਏਠ ਧਨ ਰੂਪ ਹੀਣ ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ, ਪ੍ਰਭ ਹੋਏ ਸੁਪ੍ਰਸੰਨਾ। ਐਸੀਆਂ ਵੱਡੀਆਂ ਭਾਰੀ ਦਾਤਾਂ ਮਿਲਦੀਆਂ ਨੇ ਜਿਹੜੇ ਬੰਦਗੀ ਕਰਦੇ ਨੇ, ਉਹਨਾਂ ਨੂੰ ਭਾਣੇ ਦੇ ਵਿੱਚ ਸਤਿਗੁਰੂ ਜੀ ਆਤਮ ਸੁੱਖ ਅਤੇ ਬ੍ਰਹਮ ਗਿਆਨ ਸਰੂਪ ਰੂਪ ਦੀ ਪ੍ਰਾਪਤੀ ਦਾ ਸੁੱਖ ਦਿੰਦੇ ਨੇ। ਜਿਹੜੇ ਪੁੰਨ ਕਰਮ ਕਰਦੇ ਨੇ ਉਹਨਾਂ ਨੂੰ ਪਰਿਵਾਰਕ ਸੁੱਖ, ਦੇਹ ਅਰੋਗਤਾ ਦੇ ਸੁੱਖ ਅਤੇ ਸਵਰਗ ਦੇ ਸੁੱਖ ਦਿੰਦੇ ਨੇ। ਹੁਕਮ ਦੇ ਵਿੱਚ ਹੀ ਪਰਮੇਸ਼ਰ ਜੀ ਨੇ ਪਾਪੀਆਂ ਨੂੰ, ਪੁੰਨੀਆਂ ਨੂੰ, ਪਰਉਪਕਾਰੀਆਂ ਨੂੰ, ਨਾਮ ਦੇ ਰਸੀਆਂ ਨੂੰ ਸਾਜਿਆ, ਅਤੇ ਹੁਕਮ ਦੇ ਵਿੱਚ ਹੀ ਪਰਮੇਸ਼ਰ ਜੀ ਨੇ ਸਾਰਿਆਂ

0: ਪਾਨ ਪਹਿਰਾਨ ਦੇ ਕੇ ਦੇਖਭਾਲ ਸਾਂਭ ਸੰਭਾਲ ਵੀ ਆਪ ਹੀ ਕਰ ਰਹੇ ਹਨ ਜੀਓ।
1: ਨਾਨਕ ਅਗਹੋ ਹਉ ਮੈਂ ਟੁੱਟਾ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਐਸੇ ਉਪਦੇਸ਼ ਦੀ ਦਾਤ ਦਿਓ ਸਾਡੇ ਲੇਖੇ ਮੁੱਕ ਜਾਣ, ਪਰਮੇਸ਼ਰ ਜੀ ਦੀ ਨਦਰ ਸਵਾਲੀ ਪ੍ਰਾਪਤ ਹੋ ਜਾਵੇ, ਇਸ ਦੇ ਦਰ ਤੇ ਪੁੱਗ ਜਾਈਏ, ਪ੍ਰਵਾਨ ਚੜ ਜਾਈਏ, ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਲੇਖੇ ਵਿੱਚ ਪੈ ਜਾਈਏ, ਐਸਾ ਉਪਦੇਸ਼ ਦਿਓ ਜੀ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਨਾਨਕ ਅੱਗੋ ਹਉ ਮੈਂ ਟੁੱਟੈ। ਸਰੀਰ ਤਿਆਗਣ ਤੋਂ ਅੱਗੋਂ ਅੱਗੋਂ ਪਹਿਲਾਂ ਪਹਿਲਾਂ ਹਉ ਮੈਂ ਮਨ ਦੇ ਵਿੱਚੋਂ ਟੁੱਟ ਜਾਵੇ, ਹਉ ਮੈਂ ਦੇ ਡੇਰਾ ਹਿਰਦੇ ਵਿੱਚ ਅਗਿਆਨ ਉਹ ਡੇਰਾ ਟੁੱਟ ਜਾਵੇ, ਹਉ ਮੈਂ ਮਿਟ ਜਾਵੇ। ਜਿਹੜੀ ਹਉ ਮੈਂ ਦੀਰਗ ਰੋਗ ਹੈ, ਵੱਡਾ ਭਾਰੀ ਰੋਗ ਹੈ, ਬਹੁਤ ਔਖੀ ਮਿਟਦੀ ਹੈ, ਬਹੁਤ ਔਖੀ ਮਿਟਦੀ ਹੈ। ਜੇਕਰ ਅੱਗੋ ਇਸ ਪ੍ਰਕਾਰ ਜੀਵਨ ਦਾ ਜੀਵ ਦਾ ਜਿੰਨਾ ਪਿਛਲਾ ਜਨਮ ਲੰਘ ਗਿਆ ਸੋ ਲੰਘ ਗਿਆ, ਆਗੈ ਸਮਝ ਚੱਲੋ ਨੰਦ ਲਾਲਾ, ਪਾਸ਼ਾ ਜੋ ਬੀਤੀ ਸੋ ਬੀਤੀ, ਲੰਘ ਗਿਆ ਜੀਵਨ ਤੇ ਹੱਥ ਆਉਣਾ ਨਹੀਂ। ਅੱਗੋ ਜਿਹੜਾ ਆਉਣ ਵਾਲਾ ਜੀਵਨ ਹੈ ਨਾ, ਉਸ ਦੇ ਵਿੱਚ ਜੀਵ ਹਉਮੈ ਨੂੰ ਧਾਰਨ ਨਾ ਕਰੇ, ਦਸਵੰਧ ਦੇ ਕੇ ਹਉਮੈ ਨਾ ਕਰੇ ਕਿ ਮੈਂ ਦਸਵੰਧ ਦੇਣਾ, ਟਹਿਲ ਸੇਵਾ ਚਾਕਰੀ ਕਰਕੇ ਜੋੜੇ ਝਾੜ ਕੇ ਲੰਗਰ ਬਣਾ ਪਕਾ ਕੇ ਵਰਤਾ ਕੇ ਹਉ ਮੈਂ ਨਾ ਕਰੇ ਜੀ ਮੈਂ ਸੇਵਾ ਕਰਦਾ ਹਾਂ, ਦੂਸਰਿਆਂ ਦੇ ਲੋੜ ਵੇਲੇ ਕੰਮ ਆ ਕੇ ਹਉ ਮੈਂ ਨਾ ਕਰੇ ਜੀ ਮੈਂ ਤੁਹਾਡੇ ਕੰਮ ਆਉਂਦਾ ਹਾਂ, ਮੈਂ ਪਰਉਪਕਾਰ ਕਰਦਾ ਹਾਂ, ਮੈਂ ਤੇ ਕਰੇ ਹੀ ਨਾ। ਅਗਲੇ ਜੀਵਨ ਦੇ ਵਿੱਚ ਜਿੰਨਾ ਜੀਵਨ ਬਾਕੀ ਰਹਿੰਦਾ, ਅੱਗੋਂ ਤੋਂ ਆਪਣੇ ਜੀਵਨ ਕਾਲ ਦੇ ਵਿੱਚ ਹਉ ਮੈਂ ਛੱਡ ਦੇਵੇ, ਟੁੱਟ ਜਾਵੇ ਹਿਰਦੇ ਦੇ ਵਿੱਚੋਂ ਹਉਮੈ ਦਾ ਡੇਰਾ।
1: ਲਿਖਿਆ ਲੇਖਾ
0: ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਭਾਈ ਉਸ ਦੇ ਜਿਹੜੇ ਸ਼ੁਭ ਕੀਤੇ ਹੋਏ ਲੇਖੇ ਨੇ ਨਾ, ਜਿਹੜੇ ਸ਼ੁਭ ਕੀਤੇ ਹੋਏ ਕਰਮ ਨੇ ਨਾ, ਪਰਮੇਸ਼ਰ ਜੀ ਦੇ ਵੱਲੋਂ ਲੇਖੇ ਦੇ ਵਿੱਚ ਲਿਖ ਲਏ ਜਾਂਦੇ ਨੇ, ਉਹ ਪਾਰ ਬ੍ਰਹਮ ਜੀ ਦੇ ਲੇਖੇ ਵਿੱਚ ਪੈ ਜਾਂਦਾ, ਉਹ ਪਾਰ ਬ੍ਰਹਮ ਜੀ ਦੇ ਦਰ ਤੇ ਪੁੱਗ ਜਾਂਦਾ, ਪ੍ਰਵਾਨ ਚੜ ਜਾਂਦਾ ਹੈ ਜਿਹੜਾ ਹਉਮੈ ਨੂੰ ਛੱਡਦਾ ਹੈ। ਸ਼ੁਭ ਲੇਖ ਪਰਮੇਸ਼ਰ ਜੀ ਉਸ ਦੇ ਕੀਤੇ ਹੋਏ ਆਪ ਲਿਖਦੇ ਨੇ, ਇਸ ਨੇ ਸਾਰੇ ਚੰਗੇ ਕਰਮ ਹੀ ਕੀਤੇ ਨੇ, ਪਰਉਪਕਾਰ ਕੀਤੇ ਨੇ, ਬੰਦਗੀ ਕੀਤੀ ਹੈ, ਬ੍ਰਹਮ ਵਿੱਦਿਆ ਪੜ੍ਹੀ ਪੜ੍ਹਾਈ ਹੈ, ਇਸ ਨੂੰ ਬ੍ਰਹਮ ਗਿਆਨ ਦੇ ਕੇ ਮੁਕਤ ਕਰ ਦੇਈਏ। ਪਰਮੇਸ਼ਰ ਜੀ ਦੇ ਲੇਖੇ ਵਿੱਚ ਪੈ ਜਾਂਦਾ ਹੈ ਉਹ ਜੀਵ, ਸ਼ੁਭ ਭਾਗ ਉਸ ਦੇ ਮਸਤਕ ਦੇ ਉੱਪਰ ਲਿਖੇ ਹੋਏ ਜਾਣਨਾ ਕਰੋ।
1: ਪਹਿਲਾ
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀਆਂ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦਾ ਇਹ ਪਾਵਨ ਸਲੋਕ ਮਹੱਲਾ ਦੂਜਾ ਦੁਆਰਾ ਜੋ ਗੁਰਬਾਣੀ ਦਾ ਸਲੋਕ ਲਿਖਵਾਇਆ ਹੈ, ਉਹ ਵੇਦਾਂ ਅਤੇ ਸ਼ਾਸਤਰਾਂ ਦੀਆਂ ਕਥਾ ਕਹਾਣੀਆਂ ਦੇ ਨਾਲ ਸੰਬੰਧਿਤ ਕਥਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਵੀ ਇਸ ਵਿਸਥਾਰ ਨੂੰ ਹੋਰ ਖੋਲ੍ਹ ਕੇ ਦੱਸਣਾ ਕਰੋ, ਜਿਹੜੇ ਵੇਦ ਇਤਿਆਦਿਕ ਨੇ ਉਹਨਾਂ ਦਾ ਉਪਦੇਸ਼ ਕੀ ਹੈ ਅਤੇ ਪਾਪ ਪੁੰਨ ਦੀ ਵਿਚਾਰ ਉਹ ਕਿਵੇਂ ਦੱਸਦੇ ਨੇ। ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਸਲੋਕ ਸਿੱਖਾਂ ਦੀ ਬੇਨਤੀ ਨੂੰ ਸਰਵਣ ਕਰਕੇ ਉਪਦੇਸ਼ ਨੂੰ ਮੇਲ ਕਰਕੇ ਲਿਖਾਵਣਾ ਕਰਦੇ ਹਨ ਜੀਓ।
1: ਵੇਦ ਪੁਕਾਰੇ ਪੁੰਨ ਪਾਪ,
0: ਭਾਈ ਜਿਹੜੇ ਵੇਦ ਨੇ ਇਹ ਪੁਕਾਰੇ ਉਪਦੇਸ਼ ਦਿੰਦੇ ਨੇ ਕਿ ਪੁੰਨ ਕਰਮ ਕਿਹੜੇ ਨੇ ਉਹਨਾਂ ਨੂੰ ਕਰ ਲਵੋ ਅਤੇ ਪਾਪ ਕਰਮ ਕਿਹੜੇ ਨੇ ਉਹਨਾਂ ਨੂੰ ਛੱਡ ਦਿਓ। ਸਾਰੇ ਵੇਦਾਂ ਦਾ ਸਿਧਾਂਤ ਪਾਪ ਪੁੰਨ ਤੱਕ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਿਧਾਂਤ ਅੰਮ੍ਰਿਤ ਨਾਮ ਦਾ ਹੈ। ਇਸ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਵੇਦਾਂ ਤੋਂ, ਸ਼ਾਸਤਰਾਂ ਤੋਂ, ਜਿੰਨੇ ਵੀ ਕੁੱਲ ਦੁਨੀਆਂ ਦੇ ਅੰਦਰ ਧਰਮ ਗ੍ਰੰਥ ਨੇ ਸਾਰਿਆਂ ਤੋਂ ਵਿਲੱਖਣ ਨੇ, ਵੱਡੇ ਨੇ, ਉੱਚੇ ਨੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵਡ ਅਵਰ ਨਾ ਕੋਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਸ ਦੇ ਸੰਦਰਸ਼ ਕੋਈ ਵੀ ਨਹੀਂ ਪੁੱਜਦਾ, ਇਹ ਸਭਨਾਂ ਤੋਂ ਵੱਡੇ ਤੇ ਉੱਚੇ ਨੇ। ਹਜ਼ੂਰ ਬਚਨ ਕਰਦੇ ਨੇ ਵੇਦ ਜਿਹੜੇ ਚਾਰੇ ਵੇਦ ਨੇ ਨਾ, ਪੁਕਾਰ ਪੁਕਾਰ ਕੇ ਪੁੰਨ ਕਰਮਾਂ ਨੂੰ ਕਰਨੇ ਦਾ ਤੇ ਪਾਪ ਕਰਮਾਂ ਨੂੰ ਛੱਡਣੇ ਦਾ ਉਪਦੇਸ਼ ਦਿੰਦੇ ਹਨ।
1: ਨਰਕ ਕਾ ਬੀਓ
0: ਤੇ ਪਾਪ ਪੁੰਨ ਦੀ ਵਿਚਾਰ ਦੱਸਦੇ ਨੇ। ਭਾਈ ਜਿਹੜੇ ਪਾਪ ਕਰਮ ਕਰਦੇ ਨੇ ਉਹ ਪਾਪ ਕਰਮ ਉਹਨਾਂ ਵਾਸਤੇ ਨਰਕਾਂ ਵਿੱਚ ਪਹੁੰਚ ਜਾਣ ਵਾਸਤੇ ਬੀਜ ਹੀ ਹੈ। ਇਹ ਜਿਹੜੇ ਕੀਤੇ ਹੋਏ ਕਰਮ ਨੇ ਬੀਜ ਰੂਪ ਨੇ ਤੇ ਇਹ ਫਸਲ ਕਿਹੜੀ ਹੁੰਦੀ ਹੈ? ਜਿਹੜਾ ਨਰਕਾਂ ਵਿੱਚ ਜਾ ਕੇ ਦੁੱਖ ਭੋਗਣਾ ਹੈ। ਤੇ ਜਿਹੜੇ ਪੁੰਨ ਕਰਮ ਨੇ ਉਹ ਵੀ ਬੀਜ ਨੇ, ਫਿਰ ਫਲ ਕਿਹੜਾ ਪ੍ਰਾਪਤ ਹੁੰਦਾ? ਜਿਹੜਾ ਸਵਰਗਾਂ ਵਿੱਚ ਜਾ ਕੇ ਸੁੱਖ ਭੋਗਣਾ ਹੈ। ਇਸ ਪ੍ਰਕਾਰ ਵੇਦ, ਸ਼ਾਸਤਰ, ਪੁਰਾਣ, ਸਿਮਰਤੀਆਂ, ਇਹਨਾਂ ਦੇ ਸਿਧਾਂਤ ਪੁੰਨ ਪਾਪ ਦੀ ਵਿਚਾਰ ਕਰਦੇ ਨੇ ਤੇ ਪੁੰਨ ਅਤੇ ਪਾਪ ਦਾ ਜਿਹੜਾ ਫਲ ਹੈ ਨਰਕ ਅਤੇ ਸਵਰਗ ਪੁਕਾਰ ਪੁਕਾਰ ਕੇ ਦੱਸਦੇ ਹਨ। ਭਾਈ ਇਹ ਫਲ ਮਿਲੇਗਾ
1: ਬੀਜੈ ਸੋ ਉਗਵਾ।
0: ਆਪਣੇ ਜੀਵਨ ਕਾਲ ਦੇ ਵਿੱਚ ਪਾਪ ਅਤੇ ਪੁੰਨ ਕਰਮ ਰੂਪੀ ਜਿਹੋ ਜਿਹੋ ਜਿਹੇ ਬੀਜਾਂ ਨੂੰ ਜਿਹੜੇ ਜਿਹੜੇ ਜੀਵ ਬੀਜ ਲੈਂਦੇ ਨੇ ਉਹਨਾਂ ਦੇ ਹਿੱਸੇ ਉਗਵਾ ਉਹ ਉਹ ਝਾੜ ਆਉਂਦਾ ਹੈ।

0: ਹੈ ਉਹ ਪਾਪ ਪੁੰਨਾ ਦੀ ਫਸਲ ਉਹਨਾਂ ਦੀ ਉਗਾਉਂਦੀ ਹੈ। ਤੇ ਜਦੋਂ ਇਹ ਜਿਹੜਾ ਜੀਵ ਪਾਪ ਪੁੰਨ ਕਰਮਾਂ ਦੇ ਫਲ ਨੂੰ ਖਾਂਦਾ ਨਾ, ਦੁੱਖਾਂ ਤੇ ਸੁੱਖਾਂ ਨੂੰ ਭੋਗਦਾ ਨਾ, ਫਿਰ ਜਾਣਦਾ ਪਾਪ ਕਰਮ ਕੀਤੇ ਨੇ ਤਾਂ ਦੁੱਖ ਚੱਲਦਾ, ਤਾਂ ਨਰਕਾਂ ਵਿੱਚ ਆਣ ਪਿਆ। ਫਿਰ ਜੰਮ ਦੱਸਦੇ ਨੇ ਤਾਂ ਜਾਣਦਾ ਇਹ ਤੇਰੇ ਪਾਪ ਕਰਮਾਂ ਦਾ ਫਲ ਹੈ ਜੋ ਨਰਕਾਂ ਦੇ ਦੁੱਖਾਂ ਨੂੰ ਭੋਗਦਾ। ਇਸੇ ਪ੍ਰਕਾਰ ਦੇਵਦੇਹੀ ਪ੍ਰਾਪਤ ਕਰਕੇ ਸਵਰਗਾਂ ਵਿੱਚ ਜਾਂਦਾ, ਫਿਰ ਤਾਂ ਜਾਣਦਾ ਪੁੰਨ ਆਤਮਾਵਾਂ ਦੇ ਪਾਸੋਂ ਪੁੰਨ ਕਰਮ ਕੀਤੇ ਸਨ ਤਾਂ ਦੇਵਦੇਹੀ ਮਿਲੀ ਹੈ, ਤਾਂ ਸਵਰਗਾਂ ਦੇ ਸੁੱਖਾਂ ਨੂੰ ਮਾਣਦਾ ਹਾਂ। ਭਾਈ ਗਿਆਨ ਦੁਆਰਾ ਜਿਹੜੇ ਗਿਆਨੀ ਪੁਰਖ ਨੇ ਨਾ, ਪਾਪ ਅਤੇ ਪੁੰਨ ਤੋਂ ਅਗਲੀ ਵਿਚਾਰ, ਸੱਚ ਦੀ ਵਿਚਾਰ, ਸੱਚੇ ਪਰਮੇਸ਼ਰ ਜੀ ਦੀ ਵਿਚਾਰ ਕਰਦੇ ਨੇ, ਨਰਕਾਂ ਸਵਰਗਾਂ ਦੇ ਬੰਧਨ ਵਿੱਚ ਨਹੀਂ ਪੈਂਦੇ। ਸਲਾਹੇ ਵੱਡਾ ਕਰ, ਵੱਡੀਆਂ ਵਡਿਆਈਆਂ ਕਹਿ ਕਰਕੇ ਪਰਮੇਸ਼ਰ ਜੀ ਨੂੰ ਵਡਿਆਉਣਾ ਕਰਦੇ ਨੇ। ਸਤਿਗੁਰ ਵੱਡਾ ਕਰ ਸਾ ਲਾਹੀਐ। ਅੱਜ ਕੱਲ੍ਹ ਤਾਂ ਸਾਧ ਸੰਗਤ ਜੀ ਬਹੁਤ ਪ੍ਰਚਾਰਕ ਸਦਵਾਉਣ ਵਾਲੇ ਐਸੇ ਵੀ ਨੇ, ਜਿੱਥੇ ਸਤਿਗੁਰੂ ਜੀ ਦੀ ਵਡਿਆਈ ਦੀ ਗੱਲ ਆ ਜਾਵੇ ਜ਼ੁਬਾਨ ਨੂੰ ਤੰਦੂਆ ਪੈ ਜਾਂਦਾ, ਜਿੱਥੇ ਕਰਾਮਾਤ ਦੀ ਗੱਲ ਆ ਜਾਵੇ ਜ਼ੁਬਾਨ ਨੂੰ ਤੰਦੂਆ ਪੈ ਜਾਂਦਾ, ਗੱਲ ਨੂੰ ਘੁਮਾ ਘੁਮਾ ਕੇ ਫਰਾ ਫਰਾ ਕੇ ਘੁੰਮ ਫਿਰ ਕੇ ਕਹਿਣਗੇ, ਤੇ ਕਰਾਮਾਤ ਨੂੰ ਇਵੇਂ ਛਪਾਉਣ ਦਾ ਯਤਨ ਕਰਦੇ ਜਿਵੇਂ ਵੱਡਾ ਭਾਰੀ ਕਹਿਰ ਹੋ ਚੱਲਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਿਆ ਧਾਰਿਆ। ਪਤਾ ਨਹੀਂ ਇਹ ਪੰਕਤੀਆਂ ਉਹਨਾਂ ਨੇ ਕਦੇ ਪੜ੍ਹੀਆਂ ਨਹੀਂ ਹੁੰਦੀਆਂ ਜਾਂ ਚੇਤ 'ਚ ਕਦੇ ਖਿਆਲ ਹੀ ਨਹੀਂ ਆਉਂਦਾ, ਫੁਰਨਾ ਹੀ ਨਹੀਂ ਫੁਰਦਾ। ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਪਰ ਤਖ ਗੁਰਬਾਣੀ 'ਚ ਕਰਾਮਾਤਾਂ ਲਿਖੀਆਂ, ਫਿਰ ਵੀ ਸਾਧ ਸੰਗਤ ਜੀ ਇੰਨਾ ਸਹਿਮ ਜਾਂਦੇ, ਡਰ ਜਾਂਦੇ ਨੇ, ਮੁੱਖ 'ਚੋਂ ਕਰਾਮਾਤ ਦੀ ਗੱਲ ਹੀ ਨਹੀਂ ਕਹਿੰਦੇ ਅਤੇ ਭਰਮਾਉਣ ਦਾ ਯਤਨ ਕਰਦੇ ਜੀ ਕਰਾਮਾਤ ਕਹਿ ਰਿਹਾ। ਭਾਈ ਬਲੀ ਕੰਧਾਰੀ ਦੀ ਕਰਾਮਾਤ ਕਹਿ ਰਿਹਾ ਜੋ ਪੱਥਰ ਸੁੱਟ ਕੇ ਦੂਜਿਆਂ ਨੂੰ ਮਾਰਨਾ ਚਾਹੁੰਦੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਰਾਮਾਤ ਮੇਰ ਹੈ ਜੋ ਪੰਜਾ ਲਾ ਕਰਕੇ ਭਾਈ ਬਾਲਾ ਅਤੇ ਮਰਦਾਨਾ ਜੀ ਦੀ ਜਾਨ ਬਚਾ ਲੈਂਦੇ ਨੇ। ਸਮਝਣਾ ਪਵੇਗਾ ਕਿਹੜੀ ਕਰਾਮਾਤ ਕਹਿਰ ਹੈ ਅਤੇ ਕਿਹੜੀ ਮਿਹਰ ਹੈ। ਸਤਿਗੁਰੂ ਜੀ ਦੀਆਂ ਕਰਾਮਾਤਾਂ ਕਹਿਰ ਨਹੀਂ ਮਿਹਰ ਹਨ। ਸਤਿਗੁਰੂ ਜੀ ਬਚਨ ਕਰਦੇ ਨੇ ਗਿਆਨ ਸਲਾਹੇ, ਜਿਹੜੇ ਗਿਆਨਵਾਨ ਪੁਰਸ਼ ਨੇ ਨਾ, ਗਿਆਨ ਦੇ ਸਲਾਹ ਦੁਆਰਾ ਵੱਡਾ ਕਰ ਪਰਮੇਸ਼ਰ ਦੀਆਂ ਵਡਿਆਈਆਂ ਨੂੰ ਵੱਡਾ ਕਰ ਕਰਕੇ ਸਹਿਲ ਸਲਾਹਣਾ ਕਰਦੇ ਹਨ।
1: ਸੱਚਾ ਨਾਉ
0: ਹਿਰਦੇ ਕਰਕੇ ਵੀ ਸੱਚੇ ਹਿਰਦੇ ਵਾਲੇ ਨੇ, ਮਨ ਕਰਕੇ ਸੱਚੇ ਹਿਰਦੇ ਵਾਲੇ ਨੇ, ਜੀਵਨ ਉਹਨਾਂ ਦਾ ਸੱਚਾ ਤੇ ਸੱਚੋ ਸੱਚਾ ਨਾਉ, ਸੱਚੇ ਪਰਮੇਸ਼ਰ ਜੀ ਦੇ ਸੱਚੇ ਨਾਮ ਨੂੰ ਜਪਦੇ ਨੇ। ਇਹ ਪੁੰਨ ਪਾਪ ਤੋਂ ਉੱਚੇ ਨੇ, ਪੁੰਨੀ ਪਾਪੀ ਆਖਣ ਨਾਹੇ, ਜਿਹੜੇ ਨਾਮ ਦੇ ਰਸੀਏ ਨੇ ਪਾਪ ਕਰਮ ਕਰਦੇ ਨਹੀਂ, ਇਸ ਕਰਕੇ ਪਾਪੀ ਨਹੀਂ, ਤੇ ਪੁੰਨ ਕਰਮਾਂ ਦਾ ਖਿਆਲ ਆਪਣੇ ਵਾਸਤੇ ਨਹੀਂ ਕਰਦੇ ਕਿ ਸਵਰਗਾਂ ਦਾ ਸੁੱਖ ਭੋਗਾਂਗੇ, ਉਹ ਪੁੰਨ ਕਰਮ ਵੀ ਪਰਉਪਕਾਰ ਵਾਸਤੇ ਨਿਰਇੱਛਤ ਹੋ ਕੇ ਹੀ ਕਰਦੇ ਨੇ। ਇਸ ਕਰਕੇ ਉਹਨਾਂ ਦੀ ਨਿੰਦਿਆ ਕਰਨ ਵਾਲੇ ਪਾਪ ਕਰਮਾਂ ਦਾ ਫਲ ਲੈ ਜਾਂਦੇ ਨੇ, ਜੇ ਕੋਈ ਅਚਨਚੇਤ ਹੋ ਵੀ ਜਾਵੇ, ਅਤੇ ਜਿਹੜੇ ਸੇਵਾ ਕਰਨ ਵਾਲੇ ਨੇ ਉਹ ਪੁੰਨ ਕਰਮਾਂ ਦਾ ਫਲ ਲੈ ਜਾਂਦੇ ਨੇ, ਅਤੇ ਜਿਹੜੇ ਪਰਉਪਕਾਰੀ ਹੁੰਦੇ ਨੇ ਪਾਪਾਂ ਪੁੰਨਾਂ ਤੋਂ ਰਹਿਤ, ਕਰਤਾ ਹੋ ਕਰਕੇ ਕਰਮਾਂ ਨੂੰ ਨਹੀਂ ਕਰਦੇ, ਇਸ ਕਰਕੇ ਉਹਨਾਂ ਦਾ ਲੇਖਾ ਹੀ ਨਹੀਂ ਲਿਖਿਆ ਜਾਂਦਾ। ਜਿਹੜਾ ਕਰਤਾ ਹੋ ਕੇ ਕਰਮ ਕਰੇ ਮੈਂ ਕੀਤਾ, ਉਹਨੂੰ ਤਾਂ ਲੇਖਾ ਦੇਣਾ ਪਵੇਗਾ। ਜਿਸ ਨੇ ਕਰਤਾ ਹੋ ਕਰਕੇ ਕੀਤਾ ਹੀ ਨਹੀਂ, ਫਲ ਵੀ ਦੂਸਰੇ ਨਿੰਦਕ ਅਤੇ ਸੇਵਾ ਵਾਲੇ ਭੋਗ ਲੈਂਦੇ ਨੇ, ਉਹ ਮੁਕਤ ਰੂਪ ਹੁੰਦੇ ਨੇ। ਅਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਉਹ ਸੱਚੇ ਪੁਰਖ ਨੇ, ਸੱਚੇ ਨਾਮ ਨੂੰ ਮੁੱਖ ਦੇ ਵਿੱਚੋਂ ਸਦਾ ਉਚਾਰਦੇ ਪਰਉਪਕਾਰੀ ਨੇ, ਗਿਆਨ ਦੁਆਰਾ ਸਿਫਤ ਸਲਾਹ ਕਰਦੇ ਨੇ, ਪਾਪਾ ਪੁੰਨਾ ਤੋਂ ਉੱਚੇ ਅਤੇ ਰਹਿਤ ਹਨ ਜੀਓ।
1: ਸੱਚ ਉਗਵਾ
0: ਹਿਰਦੇ ਰੂਪੀ ਖੇਤ ਦੇ ਵਿੱਚ ਸੱਚੇ ਅੰਮ੍ਰਿਤ ਨਾਮ ਦੇ ਬੀਜ ਨੂੰ ਬੀਜਣਾ ਕਰਦੇ ਨੇ, ਤੇ ਬ੍ਰਹਮ ਗਿਆਨੀ ਬ੍ਰਹਮ ਗਿਆਨ ਰੂਪੀ ਫਸਲ ਸੱਚੀ ਉਹਨਾਂ ਨੂੰ ਉਗਵੈ ਉਗ ਆਉਂਦੀ ਏ, ਪੈਦਾ ਹੋ ਆਉਂਦੀ ਏ, ਬ੍ਰਹਮ ਗਿਆਨ ਰੂਪੀ ਫਲ ਨੂੰ ਉਹ ਪ੍ਰਾਪਤ ਕਰਦੇ ਹਨ ਜੀਓ। ਤੇ ਭਾਈ ਉਹ ਪਰਉਪਕਾਰੀ ਨਾਮ ਦੇ ਰਸੀਏ ਨਰਕਾਂ ਸਵਰਗਾਂ ਤੋਂ ਉੱਪਰ ਪਰਮੇਸ਼ਰ ਜੀ ਦੀ ਦਰਗਾਹ ਦੇ ਅੰਦਰ ਥਾਂ ਪ੍ਰਾਪਤ ਕਰਦੇ ਨੇ। ਸਤਿਗੁਰ ਸੇਤੀ ਰਤਿਆ ਦਰਗ ਹੈ ਪਾਈਐ ਥਾਉ। ਇਸ ਪ੍ਰਕਾਰ ਸੱਚਖੰਡ ਦੇਸ਼ ਰੂਪ ਦੇ ਵਿੱਚ ਪਰਮੇਸ਼ਰ ਜੀ ਦੇ ਪਾਸ ਉਹ ਸਥਾਨ ਪ੍ਰਾਪਤ ਕਰਦੇ ਹਨ ਜੀਓ।
1: ਵੇਦ ਵਪਾਰੀ ਗਿਆਨ ਰਾਸ
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਪਾਪੀ ਪੁੰਨੀ ਨੇ ਨਾ, ਵੇਦ ਜਿਹੜੇ ਨੇ ਉਸ ਦੇ ਪਾਸੋਂ ਸ਼ਰਧਾ ਰੂਪੀ ਪੂੰਜੀ ਦੇ ਕਰਕੇ ਪਾਪ ਅਤੇ ਪੁੰਨ ਦੀ ਗਿਆਨ ਰੂਪੀ ਜੋ ਸ਼ਰਧਾ ਦੀ ਪੂੰਜੀ ਦੇ ਕੇ ਗਿਆਨ ਰੂਪੀ ਪਦਾਰਥ ਨੂੰ ਖਰੀਦਣਾ ਕਰਦੇ ਹਨ।
1: ਪੱਲਾ ਹੋਏ।
0: ਇਸ ਪ੍ਰਕਾਰ ਮੰਦੇ ਚੰਗੇ ਜਿਹੜੇ ਕਰਮ ਕੀਤੇ ਹੁੰਦੇ ਨੇ ਉਹਨਾਂ ਦਾ ਫਲ ਦੁੱਖ ਜਾਂ ਸੁੱਖ ਉਹਨਾਂ ਦੇ ਪੱਲੇ ਪੈਂਦਾ ਹੈ ਜੀਓ।
1: ਨਾਨਕ ਰਾਸੀ ਬਾਹਰਾ।
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਜਿਹੜਾ ਸ਼ਰਧਾ ਰੂਪੀ ਰਾਸ ਤੋਂ ਬਾਹਰਾ ਹੈ ਖਾਲੀ ਹੈ
1: ਨਾ ਚੱਲਿਆ
0: ਉਹ ਕੋਈ ਗਿਆਨ ਰੂਪੀ ਪਾਪ ਅਤੇ ਪੁੰਨ ਦੀ ਵਿਚਾਰ ਰੂਪੀ ਰਾਸ ਨੂੰ ਲੱਦ ਕੇ ਨਹੀਂ ਚੱਲਿਆ ਖਾਲੀ ਹੀ ਚਲੇ ਜਾਂਦੇ ਨੇ। ਹੁਣ ਇਹਨਾਂ ਤੋਂ ਉੱਪਰ ਨਾਮ ਦੇ ਰਸੀਆਂ ਦੀ ਵਿਚਾਰ ਕਥਨ ਕਰਦੇ ਹਨ।
1: ਵਪਾਰੀ ਗਿਆਨ ਰਾਸ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਵੇਦ ਵੇਦ ਦਾ ਅਰਥ ਵੀ ਗਿਆਨ ਹੈ ਭਾਈ ਜਿਹੜੇ ਵਪਾਰੀ ਨੇ ਨਾਮ ਦੇ ਉਹ ਸ਼ਰਧਾ ਰੂਪੀ ਰਾਸ ਸਤਿਗੁਰੂ ਜੀ ਨੂੰ ਗਿਆਨਵਾਨ ਪੁਰਖ ਅਰਪਣ ਕਰਕੇ ਗਿਆਨ ਰਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬ੍ਰਹਮ ਗਿਆਨ ਦੀ ਦਾਤ ਨੂੰ ਪ੍ਰਾਪਤ ਕਰਦੇ ਹਨ ਸ਼ਰਧਾ ਰੂਪੀ ਰਾਸ ਅਰਪਣ ਕਰਕੇ ਤੇ ਕਰਮੀ ਦਾ ਅਰਥ ਹੈ ਬਖਸ਼ਿਸ਼ ਪਰਮੇਸ਼ਰ ਜੀ ਦੀ ਬਖਸ਼ਿਸ਼ ਭਾਈ ਇਹਨਾਂ ਦੇ ਪੱਲੇ ਹੁੰਦੀ ਹੈ ਤਾਂ ਸਤਿਗੁਰੂ ਜੀ ਨੂੰ ਸ਼ਰਧਾ ਅਰਪਣ ਕਰਕੇ ਗਿਆਨ ਦੀ ਦਾਤ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਦੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਜਿਹੜਾ ਸ਼ਰਧਾ ਰੂਪੀ ਰਾਸ ਤੋਂ ਹੀਣਾ ਹੈ ਉਹ ਗਿਆਨ ਰੂਪੀ ਦਾਤ ਨੂੰ ਨਹੀਂ ਪ੍ਰਾਪਤ ਕਰ ਸਕਦਾ। ਕੋਈ ਵੀ ਸ਼ਰਧਾ ਤੋਂ ਹੀਣਾ ਬ੍ਰਹਮ ਗਿਆਨ ਦੀ ਪੂੰਜੀ ਨੂੰ ਹਿਰਦੇ ਰੂਪੀ ਸਥਾਨ ਦੇ ਉੱਪਰ ਲੱਦ ਕਰਕੇ ਨਹੀਂ ਚੱਲਿਆ ਹੈ ਅਰਥਾਤ ਉਹ ਬ੍ਰਹਮ ਗਿਆਨ ਤੋਂ ਸੱਖਣਾ ਹੀ ਚੱਲਿਆ ਜਾਂਦਾ ਹੈ। ਬ੍ਰਹਮ ਗਿਆਨ ਦੀ ਦਾਤੀ ਅੰਮ੍ਰਿਤਮਈ ਗੁਰਬਾਣੀ ਦੇ ਗਿਆਨ ਤੋਂ ਸੱਖਣਾ ਹੀ ਚੱਲਿਆ ਜਾਂਦਾ ਹੈ ਜਿਹੜਾ ਸਤਿਗੁਰੂ ਜੀ ਦੇ ਅੱਗੇ ਸ਼ਰਧਾ ਅਰਪਣ ਕਰਕੇ ਗਿਆਨ ਨੂੰ ਪ੍ਰਾਪਤ ਨਹੀਂ ਕਰਦਾ ਹੈ ਜੀਓ। ਪੌੜੀ ਦੁਆਰਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਅੰਮ੍ਰਿਤਮਈ ਪ੍ਰਵਚਨਾਂ ਦੇ ਨਾਲ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਬਿਰਖ ਬਹੁ ਸੰਚੀਆ
0: ਮਹਾਰਾਜ ਕਦੇ ਏਦਾਂ ਨਹੀਂ ਹੋ ਸਕਦਾ ਪੁੰਨ ਕਰਮ ਨਾ ਵੀ ਕੀਤੇ ਹੋਣ ਤਾਂ ਵੀ ਸੁੱਖ ਭੋਗ ਲਈਏ ਨਾਮ ਤੇ ਨਾ ਜਪਿਆ ਹੋਵੇ ਪਰ ਤਾਂ ਵੀ ਸੁੱਖ ਹੀ ਮਿਲ ਜਾਣ ਦੁੱਖ ਭੋਗੀਏ ਹੀ ਨਾ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਨਿੰਮ ਬਿਰਖ ਬਹੁ ਸੰਚੀਆ ਜਿਹੜਾ ਨਿੰਮ ਦਾ ਬੂਟਾ ਹੈ ਬਹੁਤ ਪਾਣੀ ਪਾ ਕੇ ਜਲ ਪਾ ਕਰਕੇ ਉਸ ਨੂੰ ਸਿੰਚਣਾ ਕਰੀਏ
1: ਅੰਮ੍ਰਿਤ ਰਸ ਪਾਇਆ
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਅੰਮ੍ਰਿਤ ਦੁੱਧ ਪਾ ਪਾ ਕਰਕੇ ਉਸ ਦੀ ਸਿੰਜਾਈ ਕਰੀਏ ਰਸ ਗੰਨੇ ਦਾ ਰਸ ਰਹੋ ਇਤਿਆਦਿਕ ਪਾ ਪਾ ਕਰਕੇ ਤੇ ਇਸ ਦੀ ਸਿੰਜਾਈ ਕਰਨਾ ਕਰੀਏ ਤਾਂ ਵੀ ਭਾਈ ਉਸ ਦੇ ਨਾਲੋਂ ਮਿੱਠੇ ਫਲ ਅਥਵਾ ਮਿੱਠਾ ਰਸ ਪ੍ਰਾਪਤ ਨਹੀਂ ਹੋ ਸਕਦਾ। ਜਿਹੜਾ ਬੂਟਾ ਹੀ ਨਿੰਮ ਦਾ ਹੈ ਉਸ ਨੂੰ ਖੰਡ ਦਾ ਘੋਲ ਪਾਈ ਜਾਓ ਗੰਨੇ ਦੀ ਰੋਹ ਪਾਈ ਜਾਓ ਇਸੇ ਪ੍ਰਕਾਰ ਦੁੱਧ ਪਾ ਪਾ ਕਰਕੇ ਸਿੰਜਣਾ ਕਰੋ ਉਸਦੇ ਪੱਤੇ ਉਸਦੇ ਫਲ ਤਾਂ ਵੀ ਕੌੜੇ ਕੌੜੱਤਣ ਵਾਲੇ ਹੀ ਰਹਿੰਦੇ ਨੇ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੀ ਨਹੀਂ ਜਿਹੜੇ ਹੈ ਹੀ ਧੁਰੋਂ ਹੀ ਮਨਮੁੱਖ ਨੇ ਪਾਪੀ ਜੀਵ ਨੇ ਉਹਨਾਂ ਨੂੰ ਵੇਦਾਂ ਸ਼ਾਸਤਰਾਂ ਦਾ ਕਿੰਨਾ ਉਪਦੇਸ਼ ਪਾਪ ਤੇ ਪੁੰਨ ਦਾ ਸੁਣਾਈ ਜਾਓ ਉਹਨਾਂ ਦੇ ਮਨ ਦੀ ਕੌੜੱਤਣ ਜਾਂਦੀ ਹੋਈ ਨਹੀਂ ਕੌੜਾਪਨ ਭੈੜਾਪਨ ਇਸੇ ਪ੍ਰਕਾਰ ਦੋਗਲਾਪਨ ਮਨਮੁਖਤਾਈ ਵਾਲਾ ਉਹਨਾਂ ਦਾ ਸੁਭਾਅ ਨਹੀਂ ਜਾਂਦਾ ਹੈ। ਬਿਸਿਅਰ ਜਿਹੜਾ ਸੱਪ ਹੈ ਉਸ ਨੂੰ ਮੰਤਰ ਪੜ੍ਹ ਕਰਕੇ ਉਸ ਤੇ ਭਰੋਸਾ ਕਰ ਲਈਏ ਕਿ ਹੁਣ ਇਹ ਡੰਗ ਨਹੀਂ ਮਾਰੇਗਾ ਬਹੁਤ ਸਾਰਾ ਦੁੱਧ ਪੀ ਆਇਆ ਉਸ ਨੂੰ ਪਿਆਉਣਾ ਕਰੀਏ ਕਿ ਹੁਣ ਦੁੱਧ ਪਿਆਉਂਦੇ ਆ ਪਾਲਣਾ ਕਰਦੇ ਆ ਲਾਡ ਲਡਾਉਂਦੇ ਆ ਹੁਣ ਇਹ ਡੰਗ ਨਹੀਂ ਮਾਰੇਗਾ ਤੇ ਭਾਈ ਇੱਕ ਨਾ ਇੱਕ ਦਿਨ ਸੱਪ ਨੇ ਆਪਣੇ ਸੁਭਾਅ ਦੇ ਮੁਤਾਬਕ ਡੰਗ ਮਾਰਨਾ ਹੀ ਮਾਰਨਾ ਕੁਦਰਤੀ ਉਸ ਦਾ ਸੁਭਾਅ ਡੰਗ ਮਾਰਨਾ। ਇਸੇ ਪ੍ਰਕਾਰ ਜਿਹੜੇ ਮਨਮੁੱਖ ਲੋਕ ਨੇ ਨਾ ਵੇਦਾਂ ਤੇ ਸ਼ਾਸਤਰਾਂ ਦਾ ਗਿਆਨ ਰੂਪ ਕਿੰਨਾ ਵੀ ਦੁੱਧ ਤਿੰਨਾਂ ਨੂੰ ਪਿਲਾਉਂਦੇ ਰਹੀਏ ਹਜ਼ੂਰ ਬਚਨ ਕਰਦੇ ਨੇ ਮਨਮੁਖਤਾਈ ਰੂਪੀ ਇੱਕ ਦਿਨ ਡੰਗ ਉਹਨਾਂ ਨੇ ਦਗਾ ਰੂਪ ਛਲ ਰੂਪ ਧਰੋਹ ਰੂਪ ਡੰਗ ਉਹਨਾਂ ਨੇ ਮਾਰਨਾ ਹੀ ਮਾਰਨਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖਡਾਵਾ ਬ੍ਰਾਹਮਣ ਸੀ ਨਾ ਸਤਿਗੁਰੂ ਜੀ ਦੇ ਘਰ ਚੋਂ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕਰਦਾ ਪਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ। ਗੰਗੂ ਸਤਿਗੁਰੂ ਜੀ ਦੇ ਘਰ ਦਾ ਮਸੰਦ ਲਿਖਿਆ ਕੁਝ ਸਮਾਂ ਇਸਨੇ ਮਸੰਦੀ ਕੀਤੀ ਸੀ ਪਰ ਸਾਧ ਸੰਗਤ ਜੀ ਸੁਭਾਅ ਮਨਮੁਖਤਾਈ ਵਾਲਾ ਗੁਰੂ ਘਰ ਚੋਂ ਬਖਸ਼ਿਸ਼ਾਂ ਲੈ ਕੇ ਖਾਂਦਾ ਪੀਂਦਾ ਭੋਗਦਾ ਪਰਿਵਾਰ ਨੂੰ ਪਾਲਦਾ ਰਿਹਾ ਪਰ ਸੱਪ ਦੀ ਨਿਆਈ ਡੰਗ ਹੀ ਮਾਰਿਆ ਆਪ ਜਾ ਕਰਕੇ ਹਾਕਮ ਨੂੰ ਖਬਰ ਦਿੱਤੀ ਹੈ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਮੇਰੇ ਘਰ ਨੇ। ਹਜ਼ੂਰ ਬਚਨ ਕਰਦੇ ਨੇ ਭਾਈ ਸੱਪ ਨੂੰ ਜਿੰਨਾ ਵੀ ਗਿਆਨ ਦੇ ਲਵੋ ਉਹ ਡੰਗ ਜ਼ਰੂਰ ਮਾਰਦਾ ਹੈ
1: ਮਨਮੁਖ ਅਭਿੰਨ ਨਾ ਭਿਜਾਈ।
0: ਇਸ ਪ੍ਰਕਾਰ ਜਿਹੜਾ ਮਨਮੁਖ ਹੈ ਉਹ ਗੁਰੂ ਉਪਦੇਸ਼ ਤੋਂ ਅਭਿੰਨ ਵੱਖਰਾ ਹੀ ਹੈ ਅਸਾਂਗੀ ਹੈ ਨਿਆਰਾ ਹੀ ਹੈ ਗੁਰੂ ਉਪਦੇਸ਼ ਦੇ ਵਿੱਚ ਉਸਦਾ ਮਨ ਭਿੱਜਦਾ ਹੀ ਨਹੀਂ ਹੈ ਕਿਸੇ ਪ੍ਰਕਾਰ
1: ਨਾ।
0: ਜਿਸ ਪ੍ਰਕਾਰ ਪੱਥਰ ਨੂੰ ਸੈਂਕੜੇ ਸਾਲ ਪਾਣੀ 'ਚ ਰੱਖ ਕੇ ਨਵਾਉਂਦੇ ਰਹੀਏ ਤੇ ਪੱਥਰ ਤੇ ਪੱਥਰ ਮਾਰੀਏ ਫਿਰ ਅੱਗ ਹੀ ਨਿਕਲਦੀ ਹੈ, ਵਿੱਚੋਂ ਠੰਡਕ ਨਹੀਂ ਨਿਕਲਦੀ। ਪੱਥਰ ਨੂੰ ਤੋੜ ਕੇ ਦੇਖ ਲਈਏ ਅੰਦਰੋਂ ਖੁਸ਼ਕ ਦਾ ਖੁਸ਼ਕ, ਸੁੱਕੇ ਦਾ ਸੁੱਕਾ, ਅੰਦਰੋਂ ਪੱਥਰ ਕਦੇ ਭਿੱਜਦਾ ਹੀ ਨਹੀਂ। ਇਸੇ ਪ੍ਰਕਾਰ ਵੇਦਾਂ ਸ਼ਾਸਤਰਾਂ ਦੇ ਕਿੰਨੇ ਉਪਦੇਸ਼ ਦਿੰਦੇ ਰਹੀਏ, ਮਨਮੁਖ ਦਾ ਜਿਹੜਾ ਮਨ ਹੈ ਉਹਨਾਂ ਉਪਦੇਸ਼ਾਂ ਵਿੱਚ ਭਿੱਜਦਾ ਹੀ ਨਹੀਂ, ਲੱਗਦਾ ਹੀ ਨਹੀਂ ਹੈ ਜੀ।
1: ਮਨਮੁਖ ਅਭਿੰਨ ਨਾ ਭਿੱਜਾਈ।
0: ਇਸ ਪ੍ਰਕਾਰ ਜਿਹੜੇ ਮਨਮੁਖ ਨੇ ਗੁਰਮੁਖਾਂ ਤੋਂ ਅਭਿੰਨ ਹੀ ਰਹਿੰਦੇ ਨੇ, ਵੱਖਰੇ ਹੀ ਰਹਿੰਦੇ ਨੇ, ਨਿਆਰੇ ਹੀ ਰਹਿੰਦੇ ਨੇ। ਸਾਧ ਸੰਗਤ ਉਹਨਾਂ ਨੂੰ ਚੰਗੀ ਨਹੀਂ ਲੱਗਦੀ, ਸਾਧ ਸੰਗਤ ਵਿੱਚ ਉਹਨਾਂ ਦਾ ਮਨ ਨਹੀਂ ਭਿੱਜਦਾ ਹੈ। ਜਿਵੇਂ ਪੱਥਰ ਨੂੰ ਇਸ਼ਨਾਨ ਕਰਾਉਂਦੇ ਰਹੀਏ ਅੰਦਰੋਂ ਸੁੱਕਾ ਹੀ ਰਹਿੰਦਾ ਨਾ, ਮਨਮੁਖ ਦੇ ਪ੍ਰਥਾਈ ਵਿਚਾਰ ਹੈ। ਪਹਿਲਾਂ ਤੇ ਮਨਮੁਖ ਸੰਗਤ ਵਿੱਚ ਆਉਂਦਾ ਹੀ ਨਹੀਂ, ਆ ਜਾਵੇ ਤੇ ਬਹਿੰਦਾ ਹੀ ਨਹੀਂ, ਪਰ ਕਰਮਾ ਕਰਕੇ ਝੱਟ ਪ੍ਰਸ਼ਾਦ ਲਿਆ ਤੇ ਗੁਰੂ ਘਰ ਚੋਂ ਬਾਹਰ। ਲੰਗਰ ਵਿੱਚ ਭਾਵੇਂ ਬੈਠ ਜਾਵੇ ਪਰ ਸੰਗਤ 'ਚ ਨਹੀਂ ਬੈਠਦਾ, ਆ ਜਾਵੇ ਤੇ ਬੈਠਦਾ ਹੀ ਨਹੀਂ, ਜੇ ਬੈਠ ਜਾਵੇ ਤੇ ਸੁਣਦਾ ਹੀ ਨਹੀਂ। ਨਾਲ ਦਿਨ ਪੁੱਛੀ ਜਾਊਗਾ ਕਥਾ ਕਿੰਨਾ ਕੁ ਚਿਰ ਚੱਲਣੀ ਹੈ, ਆ ਭੋਗ ਕਦੋਂ ਕੁ ਪੈਣਾ, ਕੜਾਹ ਪ੍ਰਸ਼ਾਦ ਕਦੋਂ ਕੁ ਵਰਤਣਾ, ਚੱਲੀਏ ਫਿਰ। ਸ਼ਬਦ ਪੂਰਾ ਹੋਣ ਤੋਂ ਪਹਿਲਾਂ ਕਹਿੰਦਾ ਚੱਲੀਏ ਫਿਰ ਉੱਠੀਏ, ਜੇ ਆ ਜਾਵੇ ਤੇ ਬੈਠਦਾ ਹੀ ਨਹੀਂ, ਜੇ ਬੈਠ ਜਾਵੇ ਤੇ ਸੁਣਦਾ ਹੀ ਨਹੀਂ, ਜੇ ਸੁਣ ਲਵੇ ਤੇ ਫਿਰ ਮੰਨਦਾ ਹੀ ਨਹੀਂ। ਕਹਿੰਦਾ ਬਾਬਿਆਂ ਦਾ ਤੇ ਕੰਮ ਹੀ ਇਹ ਹੈ, ਅੰਮ੍ਰਿਤ ਛਕੋ, ਬਾਣੀ ਪੜ੍ਹੋ, ਨਾਮ ਜਪੋ, ਦੂਜੀ ਗੱਲ ਹੀ ਨਹੀਂ ਕਰਦੇ। ਗੁਰੂ ਕੇ ਉਪਦੇਸ਼ਾਂ ਨੂੰ ਵੀ ਗਿਆਨੀਆਂ ਦੇ ਵਚਨ ਹੀ ਮੰਨਦਾ, ਮੰਨਦਾ ਹੀ ਨਹੀਂ। ਇਸ ਪ੍ਰਕਾਰ ਦਾ ਜੀਵਨ ਹੁੰਦਾ, ਸੁਣਦਾ ਨਹੀਂ, ਸੁਣ ਲਵੇ ਤੇ ਮੰਨਦਾ ਹੀ ਨਹੀਂ, ਕਿਉਂਕਿ ਮਨ ਭਿੱਜਦਾ ਹੀ ਨਹੀਂ। ਐਸਾ ਜੀਵਨ ਮਨਮੁਖਾਂ ਦਾ। ਹਜ਼ੂਰ ਫਰਮਾਉਂਦੇ ਨੇ ਜਿਵੇਂ ਪੱਥਰ ਪਾਣੀ 'ਚ ਰੱਖ ਛੱਡੋ, ਤੋੜ ਕੇ ਦੇਖੋ ਅੰਦਰੋਂ ਸੁੱਕਾ ਦਾ ਸੁੱਕਾ। ਮਨਮੁਖ ਸੰਗਤ ਵਿੱਚ ਆਇਆ, ਸੰਗਤ 'ਚੋਂ ਚੱਲਿਆ ਗਿਆ, ਬਚਨ ਕਰਕੇ ਦੇਖ ਲਓ, ਨਾਮ ਦਾ ਜਲ ਉਸਦੇ ਹਿਰਦੇ ਵਿੱਚ ਪ੍ਰਵੇਸ਼ ਹੋਇਆ ਹੀ ਨਹੀਂ, ਅੰਦਰੋਂ ਫਿਰ ਸੁੱਕਾ ਦਾ ਸੁੱਕਾ ਹੀ ਹੈ। ਨਾ ਗਿਆਨ, ਨਾ ਧਿਆਨ, ਨਾ ਸ਼ਰਧਾ, ਨਾ ਪ੍ਰੇਮ, ਨਾ ਸੇਵਾ, ਨਾ ਸਿਮਰਨ, ਕੁਝ ਵੀ ਨਹੀਂ। ਅੰਦਰੋਂ ਖਾਲੀ ਦਾ ਖਾਲੀ, ਸੁੱਕਾ ਦਾ ਸੁੱਕਾ ਹੀ ਰਹਿ ਜਾਂਦਾ ਹੈ।
1: ਅੰਮ੍ਰਿਤ ਸਿੰਚਿਆ।
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਫਿਰ ਦੁੱਖਾਂ ਤੋਂ ਰਹਿਤ ਹੋ ਜਾਈਏ, ਸੁੱਖ ਹੀ ਸੁੱਖ ਮਿਲਣ, ਮਹਾਰਾਜ ਪਾਪ ਪੁੰਨਾਂ ਤੋਂ ਸੰਗ ਹੋ ਜਾਈਏ, ਕਿਰਪਾਲਤਾ ਕਰਕੇ ਐਸਾ ਉਪਦੇਸ਼ ਦਿਓ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਫਿਰ ਇਹ ਬਖਸ਼ਿਸ਼ਾਂ ਤਾਂ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤੀਆਂ ਨੇ। ਬੇਖ ਮਹਿ ਅੰਮ੍ਰਿਤ ਸੰਚੀਐ, ਜ਼ਹਿਰ ਦੇ ਵਿੱਚ ਵੀ ਉਹਨਾਂ ਨੇ ਅੰਮ੍ਰਿਤ ਸਿੰਚ ਦਿੱਤਾ। ਭੂਮੀਏ ਚੋਰ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ, ਸੱਜਣ ਨੂੰ ਠੱਗ ਨੂੰ ਸੱਚਾ ਸੱਜਣ ਬਣਾ ਦਿੱਤਾ। ਭਾਈ ਜ਼ਹਿਰ ਦੇ ਵਿੱਚ ਅੰਮ੍ਰਿਤ ਦਾ ਸੰਚਾਰ ਤਾਂ ਪੂਰਿਆਂ ਸਤਿਗੁਰਾਂ ਨੇ ਹੀ ਕੀਤਾ ਹੈ।
1: ਫਲ ਪਾਇਆ।
0: ਤੇ ਭਾਈ ਇਸ ਪ੍ਰਕਾਰ ਜਿਹੜੇ ਬਿਖ ਪਾਪ ਕਰਮ ਕੀਤੇ ਸਨ, ਸਤਿਗੁਰੂ ਜੀ ਨੇ ਅੰਮ੍ਰਿਤ ਸਿੰਚ ਦਿੱਤਾ ਤੇ ਉਹਨਾਂ ਨੇ ਅੰਮ੍ਰਿਤ ਫਲ ਬ੍ਰਹਮ ਗਿਆਨ ਪਾਇਆ ਹੈ। ਪਰ ਜਿਹੜੇ ਮਨਮੁਖ ਸਤਿਗੁਰੂ ਜੀ ਦੀ ਸੰਗਤ ਵਿੱਚ ਨਹੀਂ ਆਉਂਦੇ,
1: ਅੰਮ੍ਰਿਤ
0: ਉਹਨਾਂ ਦਾ ਜਿਹੜਾ ਜੀਵਨ ਨਿੰਮ ਵਰਗਾ ਕੌੜਾ ਹੈ, ਜ਼ਹਿਰੀਲੇ ਬੂਟੇ ਪਦਾਰਥ ਵਰਗਾ ਕਹਿ ਲਈਏ ਕੌੜਾ ਹੈ, ਜ਼ਹਿਰੀਲੇ ਸੱਪ ਵਰਗਾ ਜ਼ਹਿਰੀਲਾ ਹੈ। ਉਹ ਜਿਹੜੇ ਜ਼ਹਿਰੀਲੇ ਮਨਮੁਖ ਨੇ ਉਹਨਾਂ ਨੂੰ ਵੇਦਾਂ ਅਤੇ ਸ਼ਾਸਤਰਾਂ ਰੂਪੀ ਅੰਮ੍ਰਿਤ ਬਚਨਾਂ ਦੇ ਨਾਲ ਪਾਪ ਪੁੰਨ ਦੇ ਨਾਲ ਸਿੰਚਣਾ ਕਰੀਏ। ਤੇ ਉਹਨਾਂ ਨੇ ਬਿਖ ਦਾ ਜ਼ਹਿਰ ਹੀ ਫਲ ਪਾਇਆ ਹੈ, ਅਰਥਾਤ ਦੁਖੀ ਭੋਗਿਆ। ਸਿਧਾਂਤ ਕੀ ਹੈ? ਵੇਦ ਸ਼ਾਸਤਰ ਪੁੰਨ ਪਾਪ ਦੀ ਵਿਚਾਰ ਕਰਦੇ ਨੇ, ਸੁਭਾਅ ਨਹੀਂ ਬਦਲ ਸਕਦੇ, ਅੰਮ੍ਰਿਤ ਫਲ ਬ੍ਰਹਮ ਗਿਆਨ ਨਹੀਂ ਦੇ ਸਕਦੇ, ਪਰ ਸਤਿਗੁਰੂ ਜੀ ਦੀ ਗੁਰਬਾਣੀ ਪਾਪ ਪੁੰਨ ਤੋਂ ਉੱਪਰ ਹੈ, ਇਹ ਚੋਰਾਂ ਨੂੰ। ਇਸੇ ਪ੍ਰਕਾਰ ਜਿਹੜੇ ਠੱਗੀਆਂ ਮਾਰਨ ਵਾਲੇ ਸੱਜਣ ਵਰਗੇ ਠੱਗ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਵੀ ਅੰਮ੍ਰਿਤ ਦਾ ਸੰਚਾਰ ਕਰ ਦਿੰਦੀ ਹੈ। ਅੰਮ੍ਰਿਤ ਬਾਣੀ ਵੇਦਾਂ ਦੇ ਸ਼ਾਸਤਰਾਂ ਦੇ ਸਿਧਾਂਤਾਂ ਤੋਂ ਉੱਪਰ ਹੈ, ਪਾਪ ਪੁੰਨ ਤੋਂ ਉੱਪਰ ਹੈ, ਬ੍ਰਹਮ ਗਿਆਨ ਦਾ ਫਲ ਦੇਣ ਵਾਲੀ ਹੈ।
1: ਨਾਨਕ ਸੰਗਤ ਮੇਲ ਹਾਰ।
0: ਸੋ ਹਰੀ ਪਰਮੇਸ਼ਰ ਜੀ ਸੰਗਤ ਦੇ ਨਾਲ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਮੇਲ ਲਿਆ ਹੈ,
1: ਸਭ ਬਿਖ ਲਹਿ ਜਾਏ,
0: ਉਹਨਾਂ ਦੀ ਸਾਰੀ ਜ਼ਹਿਰ ਲੱਥ ਜਾਂਦੀ ਹੈ, ਮਨਮੁਖਤਾਈ ਦੀ, ਪਾਪਾਂ ਦੀ, ਵਿਕਾਰਾਂ ਦੀ, ਵਿਭਚਾਰਾਂ ਦੀ, ਪਰਾਇਆ ਹੱਕ ਖਾਣ ਦੀ, ਪਰਾਏ ਸਰੀਰਾਂ ਦੇ ਸੰਗਤ ਕਰਨੇ ਦੀ, ਪਰਾਏ ਰੂਪ ਧਨ ਦੀ ਝਾਕ ਰੱਖਣੇ ਦੀ, ਸਾਰੀ ਜ਼ਹਿਰ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਉਤਰ ਜਾਂਦੀ ਹੈ। ਝੂਠ ਬੋਲਣੇ ਦੀ ਜ਼ਹਿਰ ਉਤਰ ਜਾਂਦੀ ਹੈ। ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਸਤਿਗੁਰੂ ਜੀ ਪਾਪਾ ਪੁੰਨਾਂ ਤੋਂ ਉੱਪਰ ਪਰ ਉਪਕਾਰ ਦਾ ਉਪਦੇਸ਼ ਦੇ ਕਰਕੇ, ਬ੍ਰਹਮ ਗਿਆਨ ਦਾ ਉਪਦੇਸ਼ ਦੇ ਕਰਕੇ, ਜਿਨ ਹਰ ਜਪਿਆ ਸੇ ਹਰ ਹੋਏ, ਐਸਾ ਉਪਦੇਸ਼ ਦਿੰਦੇ ਨੇ। ਭਾਈ ਜਿਨ੍ਹਾਂ ਨੇ ਨਾਮ ਨੂੰ ਜਪਿਆ ਪਰਮੇਸ਼ਰ ਰੂਪੀ ਹੋ ਗਏ ਨੇ, ਐਸਾ ਅੰਮ੍ਰਿਤਮਈ ਬਾਣੀ ਦਾ ਉਪਦੇਸ਼ ਸਤਿਗੁਰਾਂ ਨੇ ਦੇਣਾ ਕੀਤਾ। ਤੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਹਰੀ ਪਰਮੇਸ਼ਰ ਜੀ ਦੀ ਸੰਗਤ ਸਤ ਸੰਗਤ ਸਾਧ ਸੰਗਤ ਦੇ ਨਾਲ ਮੇਲ ਰਹਿਣਾ ਕੀਤਾ ਤੇ ਜਿਹੜੇ ਸੰਗਤ ਨਾਲ ਮਿਲੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਸਾਰੀ ਜ਼ਹਿਰ ਉਹਨਾਂ ਦੀ ਉਤਰ ਗਈ, ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਸਾਰੀ ਜ਼ਹਿਰ ਉਹਨਾਂ ਦੀ ਉਤਰ ਗਈ, ਸੋਤ ਬਿਤ ਲੋਕ ਈਖਣਾ ਤੀਨੀ ਦੀ ਜ਼ਹਿਰ ਉਹਨਾਂ ਦੀ ਉਤਰ ਗਈ, ਆਦੀਆਂ ਵਿਆਦੀਆਂ ਉਪਾਧੀਆਂ ਦੇ ਦੁੱਖਾਂ ਦੀ ਜ਼ਹਿਰ ਉਹਨਾਂ ਦੀ ਉਤਰ ਗਈ, ਰਾਗ ਦਵੈਸ਼ ਹਉਮੈ ਅਤੇ ਈਰਖਾ ਅਹੰਕਾਰ ਦੀ ਜ਼ਹਿਰ ਉਹਨਾਂ ਦੀ ਉਤਰ ਗਈ, ਹਉਮੈ ਦੀ ਜ਼ਹਿਰ ਉਹਨਾਂ ਦੀ ਉਤਰ ਗਈ ਜਿਹਨਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਭਾਈ ਇਹ ਨਾਮ ਦੀ ਵਡਿਆਈ ਹੈ ਜਿਹੜਾ ਵੇਦਾਂ ਸ਼ਾਸਤਰਾਂ ਦੁਨੀਆਂ ਦੇ ਕੁੱਲ ਧਰਮ ਗ੍ਰੰਥਾਂ ਦੇ ਉੱਪਰ ਦਾ ਉਪਦੇਸ਼ ਹੈ, ਵੱਡਾ ਉਪਦੇਸ਼ ਹੈ। ਇਹ ਜ਼ਹਿਰ ਨੂੰ ਉਤਾਰ ਕੇ ਅੰਮ੍ਰਿਤ ਦਾ ਸੰਚਾਰ ਹਿਰਦੇ ਵਿੱਚ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮੇਲ ਵਾਲੇ ਸਤਿਗੁਰਾਂ ਦੇ ਉਪਦੇਸ਼ ਮੇਲਣ ਵਾਲੀ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਹੈ ਜੀਓ। ਇਹ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਪੌੜੀਆਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਵਾਰ ਦੇ ਵਿੱਚ ਪ੍ਰਕਰਨ ਦੇ ਅਨੁਸਾਰ ਮੇਲ ਕਰਕੇ ਲਿਖ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਨੂੰ ਸੰਕਲਨ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੰਪਾਦਨਾ ਕੀਤੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤ ਜੀ ਪ੍ਰਗਟ ਗੁਰਾਂ ਕੀ ਦੇਹ ਹੋ ਕਰਕੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਬੇਨਤੀ ਕਰੀਏ ਗੁਰਚਰਨਾਂ ਵਿਖੇ ਸਤਿਗੁਰੂ ਜੀ ਆਪ ਜੀਆਂ ਨੇ ਕਿਰਪਾਲਤਾ ਕੀਤੀ ਏ, ਮਿਹਰ ਕੀਤੀ ਏ, ਵੱਡਾ ਭਾਰੀ ਪਰਉਪਕਾਰ ਕੀਤਾ ਏ ਸਾਡੇ ਉੱਪਰ, ਜੋ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ ਮਹਾਰਾਜ, ਜੋ ਵਿਚਾਰ ਆਪ ਜੀਆਂ ਨੇ ਕਥਨਾਂ ਤੇ ਸਰਵਣ ਕਰਵਾਈ ਹੈ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਇਹ ਪਾਪਾਂ ਦੀ, ਵਿਕਾਰਾਂ ਦੀ, ਇਹ ਵਿਚਾਰਾਂ ਦੀ, ਇਹ ਇਸੇ ਪ੍ਰਕਾਰ ਮੰਦ ਕਰਮਾਂ ਦੀ, ਦਗੇ ਦੀ, ਛਲ ਦੀ, ਫਰੇਬ ਦੀ ਸਾਰੀ ਜ਼ਹਿਰ ਸਾਡੀ ਵੀ ਉਤਰ ਜਾਵੇ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪ੍ਰਪੱਕਤਾ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਲੇਖੇ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ, ਬਖਸਨ ਹਾਰ ਬਖਸ ਲੈ, ਨਾਨਕ ਪਾਰ ਉਤਾਰ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

Ya Brahma.

ਮਾਤਾ ਸਾਜਾ

ओंकार सतगुरु प्रसाद सतराज

Sa

ਗਾਈ ਕੇ ਜਾਵੇ।

ਅਗਰੀ ਨਿਵਾਜ ਪਾਤਸ਼ਾਹ ਆਪ ਨੇ ਤਰਸ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰ ਪ੍ਰਵਾਹ ਸ਼ੁਕਰਾਨਾ ਰੋਮ ਰੋਮ ਸੱਚੇ ਪਾਤਸ਼ਾਹ ਮਹਾਰਾਜ ਗੁਰਮੁਖ ਪਿਆਰੇ ਵੇਲੇ ਸੰਗਤ ਵੱਲੋਂ ਬੇਅੰਤ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਆਪ ਨਾਮ ਜਾਣੇ ਜਾਣ ਜਿਸ ਜਿਸ ਭਾਵਨਾ ਕਰਕੇ ਸੰਗਤਾਂ ਨੇ ਸ਼ਬਦ ਭੇਟ ਵਿੱਚ ਮਾਇਆ ਹਾਜ਼ਰ ਕੀਤੀਆਂ ਨੇ ਸੰਗਤਾਂ ਦੀ ਮਨੋਕਾਮਨਾ ਭਾਵਨਾਵਾਂ ਇੱਛਾਵਾਂ ਪੂਰਨ ਕਰਨੀਆਂ ਸਤਿਗੁਰ ਸੇਵਾ ਲਈ ਕਿ ਚਲਾਉਣਾ ਮਾਇਆ ਜੀ ਮਤਾਂ ਬਖਸ਼ ਕਰਨੀ ਮਹਾਰਾਜ ਦੇ ਕਾਰੋਬਾਰ 'ਚ ਵਾਧੇ ਬਖਸ਼ਣ ਦੇ ਅਰੋਗਤਾਂ ਤੰਤ ਦੀਆਂ ਬਖਸ਼ ਕਰਨੀਆਂ ਸਿਹਤ ਮਿਹਰ ਬਿਰਾਦਰ ਹਰ ਦਮਦਾਰ

ਕੇ ਬੱਚੇ ਸਰੰਜੋ ਹੋਏ ਉੜ ਗਈ ਸਭਾ ਮਲੇ ਕਰ ਪੂਰਾ ਪਾਸਾਰ ਲੰਕਾ ਬਾਜੇ ਫਤਿਹ ਕਾ ਨੇ ਕਲੰਕਾ ਉਤਾਰ ਚਤਰ ਚੱਕਰਵਰਤੀ ਚਤਰ ਚੱਕਰ ਬੁੱਤੇ ਸਵੰਭਵ ਸੰਸੰਦਾਸ ਬੁੱਤੇ ਦੁਕਾਨ ਪ੍ਰਣਾਸ ਦਿਆਲ ਸਰੂਪੇ ਸਵਾਲ ਸੰਦੇਆ ਭੰਗਨ ਵਿਭੂਤੇ ਦੇਖ ਤੇ ਗੁਪਤੇ ਨਸਰ ਬੇਦਰੰਗਿਆ ਪਤ ਅਜ ਨਾਮ ਗੁਰੂ ਗੋਬਿੰਦ ਸਿੰਘ ਜਾਕਾਰ ਬ੍ਰਿਜੀ ਸਾਹਿਬ ਦਰਬਾਰ ਮਿੱਤਰ ਦਰਬਾਰਾ ਸਤਿਗੁਰ ਵਚਨ ਅਨੰਕਾਰਾ ਲਕਸ਼ਮੀ ਕੀਰਤ ਮੇਰੇ ਦਰਬਾਰ

ਸੱਚੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨਾ ਸਥਾਨ ਸੱਖਣ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਗਰਵੀ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾਂ ਪਿਆਰਿਆਂ ਵੱਲੋਂ ਸ਼ਬਦ ਦੀ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਨਾਮ ਨਾਨਸਕੇ ਧੰਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜਾਣ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀ ਮਨੋਕਾਮਨਾ ਪੂਰਨ ਕੰਨੇ ਨਾਮ ਬਾਣੀ ਨਾਲ ਪਿਆਰ ਬਖਸ਼ਣਾ ਜਿਹੜੇ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਭਾਰ ਪਾਵੇ ਕਹੂੰ ਬੈਠ ਕੁਰਾਨ ਕੇ ਗੀਤ ਗਾਵੇ ਕਹੂੰ ਸੁਧ ਸਿਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ।

ਜੋਗ ਸੋਗ ਨਹੀਂ ਜੋਗ ਜੁਗਤ ਜਿਹ ਦਰਾਸ ਆਸ ਨਹੀਂ ਭੂਮ ਭੁਗਤ ਜਿਹ ਕਾਲ ਪਿਆਲ ਕੱਟਿਓ ਨ ਅੰਗ ਅੱਛਾ ਸਰੂਪ ਅਖੈ ਅਭੰਗ ਜਿਹ ਨੇਤ ਨੇਤ ਉਚਰੰਤ ਬੇਦ ਜਿਹ ਅਲਖ ਰੂਪ ਕਥਤ ਕਤੇਬ ਜਿਹ ਅਲਖ ਰੂਪ ਆਸਨ ਅਡੋਲ ਜਿਹ ਅੰਮ੍ਰਿਤ ਤੇਜ ਅਛੈ ਅਤੋਲ ਜਿਹ ਧਿਆਨ ਕਾਜ ਮੁੰਜਨ ਅਨੰਦ ਕਈ ਕਲ

ਨਸੀਤ ਖਾਮ ਬਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇ ਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਤਰਤ ਉਚਰੰਤ ਵੇਦ ਕਈ ਗੋਗ ਕਾਵ ਕਥਤ ਕਤੇਵ ਕਈ ਅਗਨ ਹੋਤਰ ਕਈ ਪਾਵਨ ਹਾਰ ਕਈ ਗਰਤ ਕੋਟ ਮ੍ਰਿਤ ਕੋ ਆਹਾਰ ਕਈ ਗਰਤ ਸਾਕ ਪੈ ਪੱਤਰ ਭਛ ਨਈ ਤਤਪ ਦੇਵ ਹੋ ਵਤ ਪ੍ਰਤਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸਾਸਤ੍ਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗਿਆਦ ਕਰਮ ਕਹੂੰ ਅਗਨ ਹੋਤਰ ਕਹੂੰ।

कहा

ਸੋ ਮਨ ਮੈਂ ਜਾਇਆ ਤੋ ਮੋਰ ਜਸ ਬੈ ਜਗ ਚ

ਸੰਪੂਰਨ ਸੰਤ ਸੰਪੂਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜ ਗਜ ਕਾ ਜਾਵੇ ਸੋਜ ਖਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰ ਅਕਾਲ ਦੇ ਗੁਰਬਾਣੀ ਸੇਵ ਜੀ ਦੇ ਪ੍ਰਣਾਮ ਸੇ ਜੜ ਦੀ ਕਲਾ ਸੇ ਪਾ ਜਗਤ ਦੀ ਕਲਾ ਹਰੀ ਸੇ

ਸਤਨਾਮ ਸ਼੍ਰੀ ਵਾਹਿਗੁਰੂ।

ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ

ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਇੱਕ ਵਪਾਰੀ ਸੌਦਾਗਰ ਜਿਹੜਾ ਘੋੜੇ ਆਉਂਦਾ ਉਹ ਆਇਆ। ਉਹਨੇ ਅਰਜ਼ ਕੀਤੀ, ਬੇਨਤੀ ਕੀਤੀ ਹੈ। ਉਹਨੇ ਇੱਕ ਪੁਰਾਤਨ ਦਸਤਾਵੇਜ਼ ਲਿਖਤ ਜੋ ਹੈ ਜੋ ਮਹਾਰਾਜ ਜੀ ਦੇ ਨਾਲ ਬਣਾਈ ਗਈ ਸੀ ਉਹਨੂੰ ਮਹਾਰਾਜ ਜੀ ਦੇ ਅੱਗੇ ਪੇਸ਼ ਕੀਤਾ ਤੇ ਬਚਨ ਕੀਤਾ, ਸਤਿਗੁਰੂ ਮਹਾਰਾਜ ਤੇ ਆਪ ਜੀ ਭੁੱਲਦੇ ਹੋ ਗਏ ਤੇ ਮੈਂ ਘੋੜਿਆਂ ਦਾ ਵਪਾਰੀ ਆ। ਮਹਾਰਾਜ ਕਹਿਣ ਲੱਗੇ, ਹਾਂ ਭਾਈ ਤੈਨੂੰ ਅਸੀਂ ਪਛਾਣ ਲਿਆ ਹੈ। ਤੇ ਕਹਿਣ ਲੱਗਾ, ਸਤਿਗੁਰੂ ਮਹਾਰਾਜ ਕਈ ਸਾਲ ਪਹਿਲਾਂ ਆਪ ਜੀ ਨੇ ਮੇਰੇ ਤੋਂ ਘੋੜਾ ਖਰੀਦਿਆ ਸੀ ਤੇ ਉਹਦੇ ਵਿੱਚ 11,000 ਆਪ ਜੀ ਕੋਲ ਮੇਰੇ ਬਾਕੀ ਹਨ। ਮੈਂ ਆਪ ਜੀ ਦਾ ਇਹ 11,000 ਲੈਣਾ ਸਤਿਗੁਰੂ ਮਹਾਰਾਜ। ਮੇਰੇ ਪਾਤਸ਼ਾਹ ਜੀ ਨੇ ਕਿਹਾ, ਹਾਂ ਭਾਈ ਸਾਨੂੰ ਉਹ ਵੀ ਯਾਦ ਹੈ। ਤੇ ਕਹਿਣ ਲੱਗਾ, ਸਤਿਗੁਰੂ ਮਹਾਰਾਜ ਹੁਣ ਉਹ ਮੈਨੂੰ ਮਾਇਆ ਦਿੱਤੀ ਜਾਵੇ। ਮੇਰੇ ਪਾਤਸ਼ਾਹ ਜੀ ਨੇ ਕਿਹਾ ਕਿ ਸ਼ਾਹੂਕਾਰ ਤੂੰ ਬਹੁਤ ਲੇਟ ਕੀਤਾ, ਬਹੁਤ ਦੇਰੀ ਕੀਤੀ ਹੈ। ਤੇ ਉਹਨੇ ਵੀ ਕਿਹਾ ਕਿ ਹਾਂ ਮਹਾਰਾਜ ਮੇਰੇ ਤੋਂ ਗਲਤੀ ਹੋਈ, ਕਿਉਂਕਿ ਮੈਂ ਸੋਚਿਆ ਚਲੋ ਗੁਰੂ ਘਰ ਦੇ ਵਿੱਚ ਮੇਰੇ ਕੋਲ ਮੇਰਾ ਪੈਸਾ ਪਿਆ ਹੋਇਆ ਤੇ ਮਹਾਰਾਜ ਜੀ ਕਿੱਥੇ ਜਾਣਗੇ, ਜਦੋਂ ਮਰਜ਼ੀ ਜਦੋਂ ਆਉਂਦੇ ਜਾਂਦੇ ਰਵਾਂਗਾ ਤੇ ਮਹਾਰਾਜ ਜੀ ਦੇ ਕੋਲ ਇਹ ਮਾਇਆ ਪੈਸਾ ਲੈ ਲਵਾਂਗਾ। ਲੇਕਿਨ ਸਤਿਗੁਰੂ ਮਹਾਰਾਜ ਪਹਿਲੇ ਤਾਂ ਸਮਾਂ ਬੜਾ ਲੱਗ ਗਿਆ, ਉਹ ਤੋਂ ਬਾਅਦ ਇੱਕ ਵਾਰੀ ਨਾ ਜਦੋਂ ਮੈਂ ਪਾਸ ਦੀ ਲੰਘ ਰਿਹਾ ਸੀ ਨਾ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ, ਮੇਰਾ ਚੇਤ ਕੀਤਾ ਤੇ ਚਲੋ ਆਪਾਂ ਚੱਲੀਏ ਮਹਾਰਾਜ ਜੀ ਦੇ ਕੋਲ ਆ। ਤੇ ਉਸ ਵੇਲੇ ਪਤਾ ਚੱਲਿਆ ਘੇਰਾ ਪਿਆ ਹੋਇਆ ਹੈ, ਬਹੁਤ ਵੱਡਾ ਜੰਗ ਲੱਗਿਆ ਹੋਇਆ, ਤਾਂ ਕਰਕੇ ਮਹਾਰਾਜ ਮੈਂ ਟਲ ਗਿਆ। ਹੁਣ ਆ ਦੇਖੋ ਸਬੱਬ ਕਿਹੋ ਜਿਹਾ ਬਣਿਆ, ਮਹਾਰਾਜ ਮੈਂ ਦੱਖਣ ਦੇ ਵਾਲੇ ਪਾਸੇ ਇਸ ਪਾਸੇ ਮੈਂ ਘੋੜਿਆਂ ਦਾ ਵਪਾਰ ਕਰਨ ਦੇ ਲਈ ਆਇਆ ਹਾਂ ਤੇ ਆਪ ਜੀ ਦਾ ਮੈਨੂੰ ਜਦੋਂ ਪਤਾ ਚੱਲਿਆ ਤੇ ਮੈਂ ਆਪ ਜੀ ਕੋਲ ਆ ਗਿਆ ਤੇ ਕਿਰਪਾ ਕਰੋ ਮਹਾਰਾਜ। ਮੇਰੇ ਪਾਤਸ਼ਾਹ ਜੀ ਨੇ ਕਿਹਾ ਕਿ ਦੇਖ ਭਾਈ ਹੁਣ ਤਾਂ ਦੇਖ ਇੰਨੀ ਜੋ ਮਾਇਆ ਜੋ ਹੈ ਇਹ ਸਾਡੇ ਕੋਲ ਨਹੀਂ ਹੈ, ਜੇ ਤੈਨੂੰ ਹੁਣ ਇਹ ਚਾਹੀਦਾ ਤੇ ਤੈਨੂੰ ਲਿਖਤ ਬਣਾ ਦੇਵਾਂਗੇ, ਤੂੰ ਫਲਾਣੇ ਕੋਲ ਜਾ ਕਰਕੇ ਲੈ ਲੈ, ਵਾਧੂ ਵੀ ਲੈ ਲੈ, ਲੇਕਿਨ ਜੇ ਕੁਛ ਸਮਾਂ ਤੂੰ ਰੁਕੇਗਾ। ਮਹਾਰਾਜ ਜੀ ਨੇ ਕਿਹਾ ਕਿ ਇਹਦਾ ਵਿਆਜ ਲਾ ਕਰਕੇ ਤੈਨੂੰ ਦੇਵਾਂਗੇ। ਤੇ ਉਹਨੇ ਅੱਗੋਂ ਬਚਨ ਕੀਤਾ, ਸਤਿਗੁਰੂ ਮਹਾਰਾਜ ਮੇਰੇ ਮਤ ਮੁਤਾਬਕ ਇਸਲਾਮ ਦੇ ਵਿੱਚ ਇਹ ਵਿਆਜ ਖੋਰੀ ਜਿਹਨੂੰ ਬੋਲਦੇ ਹਾਂ ਸੂਤ ਦਾ ਪੈਸਾ ਇਹ ਹਰਾਮ ਦਾ ਹੈ, ਮੈਂ ਇਹ ਲੈ ਨਹੀਂ ਸਕਦਾ। ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਬਚਨ ਕਰਨਾ ਕੀਤਾ, ਦੇਖ ਤੇਰੀ ਹੁਣ ਇਹ ਗੱਲ ਤੇਰੀ ਹੈ, ਹੁਣ ਹੁਣੇ ਤੈਨੂੰ ਪੈਸਾ ਚਾਹੀਦਾ, ਹੁਣ ਵੀ ਤੈਨੂੰ ਪੈਸਾ ਦੇ ਦੇਵਾਂਗੇ, ਲੇਕਿਨ ਜੇ ਤੂੰ ਇਹ ਤੋਂ ਜ਼ਿਆਦੀ ਮਾਇਆ ਜ਼ਿਆਦਾ ਪੈਸਾ ਲੈਣਾ ਚਾਹੁੰਦਾ ਤੇ ਤੈਨੂੰ ਜ਼ਿਆਦਾ ਦੇਵਾਂਗੇ, ਲੇਕਿਨ ਉਹਦੇ ਲਈ ਤੈਨੂੰ 25-30 ਸਾਲ ਰੁਕਣਾ ਪਵੇਗਾ। ਕਹਿਣ ਲੱਗਾ, ਕੋਈ ਗੱਲ ਨਹੀਂ ਹੈ ਮਹਾਰਾਜ, ਮੈਂ ਰੁਕ ਜਾਵਾਂਗਾ। ਮਹਾਰਾਜ ਜੀ ਦੇ ਉੱਤੇ ਵਿਸ਼ਵਾਸ ਸੀ, ਭਰੋਸਾ ਸੀ, ਦੇਖੋ ਉਹਨੇ ਵਿਸ਼ਵਾਸ ਪ੍ਰਗਟ ਕਰਨਾ ਕੀਤਾ। ਗੱਲ ਜਿਹੜੀ ਹੈ ਪਿਆਰਿਓ ਸਾਖੀ ਜੋ ਹੈ ਇਹ ਵਿਸ਼ਵਾਸ ਬਾਬਤ ਦੱਸਦੀ ਹੈ, ਜੇ ਉਹਦੇ ਮਨ ਵਿੱਚ ਵਿਸ਼ਵਾਸ ਨਹੀਂ ਹੁੰਦਾ ਤੇ ਉਹਨੇ ਕਹਿਣਾ ਸੀ ਨਹੀਂ ਮਹਾਰਾਜ 20-25 ਸਾਲ ਬਾਅਦ ਦਾ ਕੀ ਪਤਾ, ਤੇ ਮੈਨੂੰ ਹੁਣੇ ਤੁਸੀਂ ਦੇ ਦਿਓ, ਜੋ ਦਿੰਦੇ ਆਪ ਜੀ ਦੇ ਦਿਓ। ਸਿਆਣੇ ਵੀ ਇਹੀ ਬੋਲਦੇ, ਨਾ ਨੀਤੀ ਵੀ ਇਹੀ ਕਹਿੰਦੀ ਕਿ ਭਾਈ ਅੱਜ ਦੀ ਜੇ ਅੱਧੀ ਰੋਟੀ ਤੁਹਾਨੂੰ ਮਿਲਦੀ ਹੈ ਲੈ ਲੈਣਾ ਚਾਹੀਦਾ, ਕੱਲ੍ਹ ਦੀ ਇੱਕ ਰੋਟੀ ਦੀ ਆਸ ਨਹੀਂ ਕਰਨੀ ਚਾਹੀਦੀ ਹੈ। ਕੱਲ੍ਹ ਦਾ ਪਤਾ ਨਹੀਂ ਦੇਗਾ ਕਿ ਨਹੀਂ ਦੇਵੇਗਾ, ਮਿਲੇਗੀ ਕਿ ਨਹੀਂ ਮਿਲੇਗੀ, ਅੱਜ ਜੋ ਮਿਲ ਰਿਹਾ ਲੈ ਲੈਣਾ ਚਾਹੀਦਾ, ਲੇਕਿਨ ਵਿਸ਼ਵਾਸ ਸੀ। ਕਹਿਣ ਲੱਗਾ, ਕੋਈ ਗੱਲ ਨਹੀਂ ਹੈ। ਗੁਰੂ ਮਹਾਰਾਜ ਨੇ ਪਿਆਰਿਓ ਨੂੰ ਲਿਖਤ ਬਣਾ ਕਰਕੇ ਦੇ ਦਿੱਤੀ ਤੇ ਕਹਿਣ ਲੱਗੇ, ਜਦੋਂ ਖਾਲਸਾ ਰਾਜ ਪ੍ਰਗਟ ਹੋਏਗਾ ਸਾਡੇ ਸਰਦਾਰਾਂ ਨੂੰ ਦੇ, ਤੇ ਉਹਨਾਂ ਨੇ ਨਾ ਇਹ ਤੋਂ 10 ਗੁਣਾ ਜ਼ਿਆਦੀ ਤੈਨੂੰ ਮਾਇਆ ਦੇਣੀ ਹੈ। 11,000 ਕੋਈ ਦਮੜਾ ਬਣਦਾ ਸੀ ਪਿਆਰਿਓ, ਤੇ ਤਕਰੀਬਨ 1,25,000 ਦੇ ਕਰੀਬ ਉਹ ਮਾਇਆ ਜਿਹੜੀ ਆ ਬਾਅਦ ਦੇ ਵਿੱਚ ਉਹਨੂੰ ਪ੍ਰਾਪਤ ਹੋਈ, ਉਸ ਜ਼ਮਾਨੇ ਦੀ ਜੋ ਕਰੋੜਾਂ ਦੇ ਹਿਸਾਬ ਦੇ ਵਿੱਚ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਇੱਥੇ ਬੇਅੰਤ ਕੌਂਤਕ ਕਰ ਰਹੇ ਹਨ। ਫਿਰ ਕੀ ਹੋਇਆ ਪਿਆਰਿਓ, ਇੱਕ ਦਿਨ ਗੁਰੂ ਘਰ ਦੇ ਵਿੱਚ ਜਦੋਂ ਲੰਗਰ ਦਾ ਸਮਾਂ ਹੋਇਆ, ਕਿਉਂਕਿ ਲੰਗਰ ਅੱਜ ਦੇਖੋ ਸੰਗਤਾਂ ਦੀ ਆਵਾਜਾਈ ਬਹੁਤ ਜ਼ਿਆਦਾ ਹੋਣ ਕਰਕੇ ਲੰਗਰ ਪਿਆਰਿਓ 24 ਘੰਟੇ ਜਿਹੜਾ ਲੰਗਰ ਚੱਲਦਾ ਹੀ ਰਹਿੰਦਾ, ਲੇਕਿਨ ਪਹਿਲੇ ਅਸੀਂ ਖੁਦ ਵੇਖਿਆ ਪਿਆਰਿਓ ਸੰਗਤਾਂ ਦੀ ਆਵਾਜਾਈ ਬਹੁਤ ਘੱਟ ਹੋਇਆ ਕਰਦੀ ਸੀ, ਟਾਵੇਂ ਟਾਵੇਂ ਹੁੰਦੇ ਸਨ,
ਇਸ ਕਰਕੇ ਨਾਲ ਲੰਗਰ ਦਾ ਸਮਾਂ ਵੀ ਜਿਹੜਾ ਉਹ ਵੀ ਨਿਸ਼ਚਿਤ ਸੀ। ਅੱਜ ਦੇਖੋ ਕੋਈ ਜਦੋਂ ਮਰਜ਼ੀ 4 ਵਜੇ ਹੁਣ ਵੀ ਕਿਸੇ ਨੂੰ ਭੁੱਖ ਲੱਗੀ ਹੈ, ਤੁਸੀਂ ਸਿੱਧਾ ਜਾਓ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਛਕ ਸਕਦੇ ਹੋ। ਲੇਕਿਨ ਪਹਿਲੇ ਕੀ ਹੋਇਆ ਕਰਦਾ ਸੀ, ਟਾਈਮ ਹੋਇਆ ਕਰਦੇ ਸਨ, ਕਿਉਂਕਿ ਉਨੀ ਜ਼ਿਆਦਾ ਆਵਾਜਾਈ ਨਹੀਂ ਹੋਇਆ ਕਰਦੀ ਹੈ। ਅਤੇ ਜਦੋਂ ਲੰਗਰ ਦਾ ਸਮਾਂ ਆਉਣ ਕਰਕੇ ਪਹੁੰਚਿਆ ਅਤੇ ਗੁਰੂ ਕਾ ਖਾਲਸਾ ਬੜੇ ਉਤਸ਼ਾਹਿਤ ਹੋ ਕਰਕੇ ਗੁਰੂ ਘਰ ਦੇ ਵਿੱਚ ਨਗਾਰੇ ਧੌਂਸੇ ਉਹ ਵਜਾਏ ਗਏ, ਘੜਿਆਲ ਵਜਾਏ ਗਏ। ਗੁਰੂ ਕੇ ਸਿੰਘ ਪਿਆਰਿਓ ਆਪਣੇ ਆਪਣੇ ਬਾਟੇ ਥਾਲੀਆਂ ਜੋ ਜੋ ਉਹਨਾਂ ਦੇ ਭਾਂਡੇ ਬਰਤਨ ਉਹ ਲੈ ਕਰਕੇ ਆ ਗਏ। ਆਮ ਵੀ ਪਬਲਿਕ, ਆਮ ਵੀ ਸੰਗਤ ਜਿਹੜੀ ਹੈ ਜੋ ਦਰਸ਼ਨ ਕਰਨ ਦੇ ਲਈ ਆਈ ਉਹ ਵੀ ਆ ਗਏ। ਬੜਾ ਰੌਲਾ ਗੌਲਾ ਜਿਹਾ ਉਹਨਾਂ ਨੇ ਪਾ ਦਿੱਤਾ ਲੰਗਰ ਦੇ ਵਿੱਚ, ਬਹੁਤ ਜਿਹੜਿਆ ਹੈ ਅਤੇ ਬਹੁਤ ਰੌਲਾ ਪੈ ਰਿਹਾ। ਕਹਿਣ ਦਾ ਮਤਲਬ ਬਹੁਤ ਸ਼ੋਰ ਸ਼ਰਾਬਾ, ਕੋਈ ਜਕਾਰਾ ਛੱਡ ਰਿਹਾ, ਕੋਈ ਨਾਮ ਜਪ ਰਿਹਾ, ਇਸ ਤਰ੍ਹਾਂ ਜਦੋਂ ਹੋ ਰਿਹਾ। ਕਹਿੰਦੇ ਕਿ ਬਹਾਦਰ ਸ਼ਾਹ ਲਾਗੋਂ ਦੀ ਲੰਘ ਰਿਹਾ ਸੀ, ਉਹਦੇ ਮਨ ਵਿੱਚ ਆਇਆ ਕਿ ਭਾਈ ਗੁਰੂ ਘਰ ਤੋਂ ਇਹ ਆਵਾਜ਼ ਆ ਰਹੀ ਹੈ, ਮਹਾਰਾਜ ਜੀ ਦਾ ਵੀ ਇੱਥੇ ਹੀ ਡੇਰਾ, ਕੋਈ ਝਗੜਾ ਤਾਂ ਨਹੀਂ ਹੋਇਆ, ਕੀ ਗੱਲ ਹੈ। ਉਹਨੇ ਆਪਣੇ ਬੰਦਿਆਂ ਨੂੰ ਭੇਜਿਆ ਕਿ ਜਾਓ ਭਾਈ ਦੇਖ ਕਰਕੇ ਆਓ। ਉਹਦੇ ਬੰਦੇ ਜਦੋਂ ਆਏ ਉਹਨਾਂ ਨੇ ਜਦੋਂ ਵੇਖਿਆ ਤੇ ਕਹਿਣ ਲੱਗੇ ਕਿ ਬਾਦਸ਼ਾਹ ਕੋਈ ਝਗੜਾ ਆਦਿਕ ਨਹੀਂ, ਝਗੜਾ ਤਾਂ ਨਹੀਂ ਹੋ ਰਿਹਾ, ਗੁਰੂ ਕਾ ਲੰਗਰ ਸ਼ੁਰੂ ਹੋਣ ਵਾਲਾ ਹੈ, ਤਾਂ ਕਰਕੇ ਇਹ ਜਿਹੜਾ ਨਾ ਰੌੜਾ ਪੈ ਰਿਹਾ। ਉਹਦੇ ਮਨ ਦੇ ਵਿੱਚ ਆਇਆ ਕਿ ਲੱਗਦਾ ਕਿ ਗੁਰੂ ਮਹਾਰਾਜ ਜੀ ਇੱਥੇ ਪ੍ਰਦੇਸ਼ ਦੇ ਵਿੱਚ ਆਏ ਹਨ, ਆਮਦ ਜਿਹੜੀ ਹੈ ਘੱਟ ਗਈ ਹੋਵੇਗੀ। ਅਤੇ ਇਸ ਕਰਕੇ ਕਿਉਂਕਿ ਜਦੋਂ ਪਤਾ ਹੁੰਦਾ ਨਾ ਪਿਆਰਿਓ ਕਿ ਪ੍ਰਸ਼ਾਦਾ ਘੱਟ ਹੈ, ਖਾਣ ਵਾਲੇ ਜ਼ਿਆਦੇ ਹਨ, ਅਤੇ ਲੋਕੀ ਫਿਰ ਧੱਕਾ ਮੁੱਕੀ ਕਰਦੇ, ਕਹਿੰਦੇ ਜਿਹਨੂੰ ਮਿਲ ਗਿਆ ਮਿਲ ਗਿਆ, ਫਿਰ ਬਾਅਦ ਦੇ ਵਿੱਚ ਨਹੀਂ ਮਿਲਿਆ ਫਾਕੇ ਰਹਿ ਜਾਵੇਗਾ। ਉਹਦੇ ਮਨ ਵਿੱਚ ਇੰਝ ਆਇਆ ਕਿ ਪਦਾਰਥ ਥੋੜ੍ਹੇ ਬਣਦੇ ਹੋਣਗੇ, ਛਕਣ ਵਾਲੇ ਜ਼ਿਆਦੇ ਹੋ ਗਏ ਹੋਣਗੇ, ਤਾਂ ਕਰਕੇ ਲੋਕੀ ਰੌਲਾ ਪਾ ਰਹੇ, ਧੱਕਾ ਮੁੱਕੀ ਕਰ ਰਹੇ ਕਿ ਜੀ ਸਾਨੂੰ ਦੇ ਦਿਓ ਸਾਨੂੰ ਦੇ ਦਿਓ। ਸੋ ਇਸ ਤਰ੍ਹਾਂ ਉਹਦੇ ਮਨ ਵਿੱਚ ਆਇਆ ਅਤੇ ਉਹਨੇ ਕਿਹਾ ਕਿ ਆਪਾਂ ਇੱਕ ਕੰਮ ਕਰੀਏ ਕਿ ਮਹਾਰਾਜ ਜੀ ਦੇ ਅੱਗੇ ਭੇਟਾ ਅਰਪਣ ਕਰਨਾ ਕਰੀਏ ਕਿ ਪੈਸਾ ਦਈਏ ਕਿ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰੋ, ਇਹ ਮਾਇਆ ਦਾ ਖੁੱਲ੍ਹਾ ਭੰਡਾਰਾ ਖੁੱਲ੍ਹਾ ਲੰਗਰ ਚਲਾਉਣਾ ਕਰੋ। ਇਸ ਤਰ੍ਹਾਂ ਫਿਰ ਉਹਦੇ ਬੰਦੇ ਜਦੋਂ ਆਏ ਉਹਨਾਂ ਨੇ ਆ ਕਰਕੇ ਕਿਹਾ ਕਿ ਜੀ ਇਹ ਬਾਦਸ਼ਾਹ ਪੈਸਾ ਦੇਣਾ ਚਾਹੁੰਦਾ ਹੈ। ਅਤੇ ਸਿੰਘਾਂ ਨੇ ਕਹਿ ਦਿੱਤਾ ਨਾ ਭਾਈ, ਅਸੀਂ ਪੈਸਾ ਨਹੀਂ ਲੈਂਦੇ ਹਾਂ, ਹਾਂ ਜੇ ਇਹਨੇ ਦੇਣਾ ਹੀ ਹੈ ਤੇ ਕੋਈ ਰਾਸ਼ਨ ਜੋ ਹੈ ਉਹ ਲੰਗਰ ਦੇ ਵਿੱਚ ਲੈ ਕਰਕੇ ਆਓ, ਦਾਣਾ ਆਦਿਕ ਲੈ ਕਰਕੇ ਆਓ, ਉਹ ਅਸੀਂ ਲੈ ਲਵਾਂਗੇ। ਇਸ ਤਰ੍ਹਾਂ ਫਿਰ ਉਹਦੇ ਬੰਦਿਆਂ ਨੇ ਕਿਹਾ ਕੋਈ ਗੱਲ ਨਹੀਂ ਹੈ, ਪੈਸਾ ਨਹੀਂ ਲੈਂਦੇ। ਉਹ ਚੱਲ ਗਏ ਪਿਆਰਿਓ, ਜਾ ਕਰਕੇ ਜੋ ਵੀ ਰਾਸ਼ਨ ਲੱਗਦਾ ਜੋ ਵੀ ਦਾਣਾ ਲੱਗਦਾ ਨਾ ਉਹ ਲਿਆ ਕਰਕੇ ਗੁਰੂ ਘਰ ਦੇ ਵਿੱਚ ਉਹਨਾਂ ਨੇ ਪਹੁੰਚਾਉਣਾ ਕੀਤਾ। ਇੱਥੋਂ ਤੱਕ ਆਪ ਜੀ ਨੇ ਇਹ ਇਤਿਹਾਸ ਸਰਵਣ ਕੀਤਾ। ਆਓ ਸਾਧ ਸੰਗਤ ਜੀ, ਇਸ ਤੋਂ ਅਗਲੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰ

ਕਿ ਜਦੋਂ ਇਹਨੇ ਰਾਸ਼ਨ ਪਾਣੀ ਆਦਿਕ ਜੋ ਗੁਰੂ ਘਰ ਦੇ ਵਿੱਚ ਚੜਾਇਆ, ਇਹਦੇ ਮਨ ਵਿੱਚ ਸੀ ਕਿ ਚਲੋ ਜੀ ਹੁਣ ਰੌੜਾ ਗੌੜਾ ਜਿਹੜਾ ਘੱਟ ਜਾਵੇਗਾ, ਖੁੱਲ੍ਹਾ ਭੰਡਾਰਾ ਜਦੋਂ ਬਣਦਾ ਨਾ, ਜਦੋਂ ਸਾਰਿਆਂ ਨੂੰ ਪਤਾ ਹੁੰਦਾ ਕਿ ਹਾਂ ਭਾਈ ਆਪਾਂ ਸਾਰਿਆਂ ਨੂੰ ਮਿਲਣਾ, ਫਿਰ ਲੋਕ ਵੀ ਜਿਹੜਾ ਧੱਕਾ ਮੁੱਕੀ ਨਹੀਂ ਕਰਦੇ, ਰੌੜਾ ਗੌੜਾ ਨਹੀਂ ਪਾਉਂਦੇ ਹਨ। ਲੇਕਿਨ ਇੱਥੇ ਪਿਆਰਿਓ ਗੱਲ ਉਲਟੀ ਹੋ ਗਈ ਅਤੇ ਇੱਥੇ ਬਾਦਸ਼ਾਹ ਨੇ ਭਾਵ ਕਿ ਉਹਨਾਂ ਨੇ ਜੋ ਰਸਤਾਂ ਦਿੱਤੀਆਂ ਗੁਰੂ ਘਰ ਦੇ ਵਿੱਚ ਭੰਡਾਰੇ ਜਿਹੜੇ ਹਨ ਬਹੁਤ ਜ਼ਿਆਦਾ ਬਣਾਉਣੇ ਕੀਤੇ, ਸੰਗਤਾਂ ਦਾ ਵੀ ਇਕੱਠ ਜ਼ਿਆਦਾ ਹੋ ਗਿਆ, ਲੇਕਿਨ ਰੌਲਾ

ਵਿੱਚ ਪਿਆਰੇ ਉਹ ਛੋਟੀ ਵੀ ਆਪਾਂ ਆਵਾਜ਼ ਕਰਦੇ ਹਾਂ ਦੂਰ ਤੱਕ ਜਾਂਦੀ ਹੈ ਤੇ ਦੂਰ ਦੂਰ ਤੱਕ ਇਹ ਰੌਲਾ ਕੰਨਾਂ ਦੇ ਵਿੱਚ ਪੈ ਰਿਹਾ, ਸ਼ੋਰ ਸ਼ਰਾਬਾ ਉੱਠ ਰਿਹਾ, ਕੋਈ ਜਕਾਰੇ ਛੱਡ ਰਿਹਾ, ਕੋਈ ਫਤਿਹ ਬੁਲਾ ਰਿਹਾ, ਕੋਈ ਭਾਂਡੇ ਖੜਕਾ ਰਿਹਾ, ਰੌਲਾ ਬਹੁਤ ਦੂਰ ਤੱਕ ਸੁਣਾਈ ਦਿੰਦਾ। ਤੇ ਨਿਤਾ ਪ੍ਰਤ ਪਿਆਰਿਓ ਇਸ ਧਰਤੀ ਤੇ ਵੀ ਗੁਰੂ ਮਹਾਰਾਜ ਜੀ ਦੇ ਕੋਲ ਬਹੁਤ ਜ਼ਿਆਦੀ ਮਾਇਆ ਬੜਾ ਖਜ਼ਾਨਾ ਆ ਰਿਹਾ ਹੈ। ਜਿਸ ਤਰ੍ਹਾਂ ਪੈਸਾ ਆਉਂਦਾ ਗੁਰੂ ਘਰ ਦੇ ਲੰਗਰ ਵੀ ਵੱਧਦੇ ਰਹਿੰਦੇ ਹਨ, ਲੇਕਿਨ ਰੌੜਾ ਜਿਹੜਾ ਉਹ ਨਹੀਂ ਘੱਟ ਰਿਹਾ, ਉਹ ਵੀ ਨਾਲ

0: ਦੇਖੋ ਆਪਾਂ ਨੇ ਰਾਸ਼ਨ ਚੜਾਇਆ ਸੀ ਤੇ ਲੱਗਦਾ ਔਰ ਜ਼ਿਆਦੀ ਸੰਗਤ ਗੁਰੂ ਮਹਾਰਾਜ ਜੀ ਦੇ ਕੋਲ ਵੱਧ ਗਈ ਤੇ ਉਹ ਵੀ ਘਟ ਗਿਆ ਲੱਗਦਾ, ਤਾਂ ਕਰਕੇ ਸੰਗਤਾਂ ਦੀ ਆਵਾਜਾਹੀ ਜਾਦੀ ਹੋਣ ਕਰਕੇ ਔਰ ਜ਼ਿਆਦਾ ਰੌਲਾ ਪੈ ਰਿਹਾ।
1: ਪ੍ਰਥਮ ਤੇ ਘਨੋ ਪਠਾਇਆ,
0: ਫਿਰ ਉਹਨੇ ਦੂਜੀ ਵਾਰੀ ਕੀ ਕੀਤਾ ਪਿਆਰਿਓ, ਪਹਿਲੇ ਜਿੰਨੀ ਮਾਇਆ ਦਿੱਤੀ ਸੀ ਨਾ ਉਹ ਤੋਂ ਜ਼ਿਆਦੀ ਮਾਇਆ ਖਰਚ ਕਰਕੇ ਉਹਨੇ ਰਾਸ਼ਨ ਭੇਜਣਾ ਕੀਤਾ।
1: ਕਰੋ ਜਿਤਕ ਮਨ
0: ਤੇ ਉਹਦੇ ਮਨ ਵਿੱਚ ਇਹ ਹੈ, ਉਹ ਰੌੜਾ ਗੌੜਾ ਸੁਣ ਕਰਕੇ ਪਰੇਸ਼ਾਨ ਹੋ ਰਿਹਾ, ਉਹਨੂੰ ਲੱਗ ਰਿਹਾ ਕਿ

0: ਬੜਾ ਪੈ ਰਿਹਾ। ਇਸ ਕਰਕੇ ਉਹਨੇ ਕੀ ਕੀਤਾ ਪਿਆਰਿਓ, ਔਰ ਜ਼ਿਆਦੀ ਮਾਇਆ ਜਿਹੜੀ ਹੈ ਖਰਚ ਕਰਕੇ ਉਹਨੇ ਔਰ ਜ਼ਿਆਦਾ ਜੋ ਖਜ਼ਾਨਾ ਦਿੱਤਾ। ਜਿਸ ਤਰ੍ਹਾਂ ਪਿਆਰਿਓ ਪੈਸਾ ਭੇਜੀ ਜਾਂਦਾ ਉਹ ਰਾਸ਼ਨ ਗੁਰੂ ਘਰ ਦੇ ਵਿੱਚ ਚੜਾਈ ਜਾਂਦੇ ਹਨ, ਉਸ ਤਰ੍ਹਾਂ ਹੀ ਰੌਲਾ ਗੌੜਾ ਜਿਹੜਾ ਦੇਗ ਦੇ ਵਿੱਚ ਵੱਧਦਾ ਜਾ ਰਿਹਾ, ਰੌਲਾ ਘੱਟ ਨਹੀਂ ਰਿਹਾ। ਗੱਲ ਜਿਹੜੀ ਹੈ ਰੌਲੇ ਦੀ ਹੈ, ਉਹਨੇ ਅਨੁਮਾਨ ਕੁਛ ਔਰ ਲਾ ਲਿਆ, ਉਹਦੇ ਮਨ ਵਿੱਚ ਸੀ ਕਿ ਭਾਈ ਪ੍ਰਸ਼ਾਦਾ ਘਟਦਾ ਹੋਵੇਗਾ ਤਾਂ ਕਰਕੇ ਇੱਥੇ ਰੌਲਾ ਗੌੜਾ ਪੈ ਰਿਹਾ ਤੇ ਇੱਥੇ ਪ੍ਰਸ਼ਾਦਾ ਵੱਧ ਰਿਹਾ ਹੈ, ਪਦਾਰਥ ਵੱਧ ਰਹੇ ਲੇਕਿਨ ਰੌਲਾ ਗੌੜਾ ਘੱਟ ਨਹੀਂ ਹੋ ਰਿਹਾ, ਔਰ ਜ਼ਿਆਦਾ ਵੱਧਦਾ ਜਾ ਰਿਹਾ।
1: ਦਇਆ ਸਿੰਘ ਪਹੁੰਚੋ ਕਿਸ ਕਾਰਨ,
0: ਇੱਕ ਦਿਨ ਦੀ ਗੱਲ ਹੈ, ਕਹਿੰਦੇ ਭਾਈ ਦਇਆ ਸਿੰਘ ਜੀ ਦੇ
1: ਤਾਈਂ
0: ਤੇ ਇਹ ਪ੍ਰਸੰਗ ਜਿਹੜਾ ਨਾ ਕਿਸੇ ਕਾਰਨ ਕਰਕੇ ਭਾਈ ਸਾਹਿਬ ਜੀ ਗਏ ਹੋਏ ਸਨ ਤੇ ਉਹਨੇ ਬਾਦਸ਼ਾਹ ਨੇ ਬਹਾਦਰ ਸ਼ਾਹ ਨੇ ਇੰਜ ਪੁੱਛਣਾ ਕੀਤਾ,
1: ਰਹਿਤ ਲਖ ਦਰਬ ਪਠਾਵੋ।
0: ਉਹਨੇ ਵਚਨ ਕੀਤਾ ਕਿ ਦੇਖੋ ਜੀ ਕਿ ਮੇਰੇ ਮਨ ਦੇ ਵਿੱਚ ਆਇਆ ਕਿ ਲੰਗਰ ਦੇ ਵੇਲੇ ਬੜਾ ਰੌੜਾ ਪੈ ਰਿਹਾ ਤਾਂ ਕਰਕੇ ਮੈਂ ਬਹੁਤ ਮਾਇਆ ਭੇਜੀ ਹੈ, ਬਹੁਤ ਮਤਲਬ ਰਾਸ਼ਨ ਜਿਹੜਾ ਗੁਰੂ ਘਰ ਦੇ ਵਿੱਚ ਚੜਾਉਣਾ ਕੀਤਾ, ਲੇਕਿਨ ਮੇਰੇ ਮਨ ਵਿੱਚ ਇਹ ਸੀ ਕਿ ਭਾਈ ਇਹ ਮੈਂ ਦਿੱਤਾ, ਅੱਜ ਤੋਂ ਬਾਅਦ ਰੌੜਾ ਨਹੀਂ ਪਵੇਗਾ, ਸਾਰਿਆਂ ਨੂੰ ਭਰਪੂਰ ਪ੍ਰਸ਼ਾਦਾ ਮਿਲੇਗਾ, ਲੇਕਿਨ ਮੈਂ ਵੇਖ ਕਰਕੇ ਦੰਗ ਹਾਂ, ਜਿਸ ਤਰ੍ਹਾਂ ਰਾਸ਼ਨ ਵੱਧਦਾ ਜਾ ਰਿਹਾ ਉਸ ਤਰ੍ਹਾਂ ਰੌੜਾ ਗੌੜਾ ਵੀ ਔਰ ਜ਼ਿਆਦਾ ਵੱਧ ਰਿਹਾ। ਪਹਿਲੇ ਤਾਂ ਥੋੜ੍ਹਾ ਪੈਂਦਾ ਸੀ ਰੌੜਾ, ਲੇਕਿਨ ਹੁਣ ਜਿੰਨੀ ਮੈਂ ਮਾਇਆ ਭਾਵ ਕੇ ਰਾਸ਼ਨ ਦੇ ਰਿਹਾ ਉਹਨਾਂ

0: ਸ਼੍ਰੀ ਵਾਹਿਗੁਰੂ। ਇਹ ਬੋਲ ਬਾਲੇ ਖਾਲਸੇ ਪੰਥ ਦੇ ਵਿੱਚ ਚੱਲਦੇ ਹੀ ਰਹਿੰਦੇ ਹਨ।
1: ਬਚਨ ਸੋਢੀ ਸਿਰਮੌਰ,
0: ਇਹ ਤਾਂ ਆਪ ਸੋਢੀ ਕੁਲ ਸਿਰਮੌਰ ਧੰਨ ਗੁਰੂ ਗੋਬਿੰਦ ਸਿੰਘ।

ਮਰਜ਼ੀ ਜਾਓ। ਇੱਥੇ ਕੋਈ ਪਿਆਰਿਓ ਇਸ ਤਰ੍ਹਾਂ ਦੇ ਥੋੜ੍ਹੀ ਕਿ ਭਾਈ ਕਿ ਆਪਾਂ ਬੜੇ ਇਹਦੇ ਨਾਲ ਜਾਣਾ ਹੈ, ਸੰਗਤਾਂ ਦਾ ਪਤਾ ਨਹੀਂ ਹੈ, ਕਈ ਕਿਹੋ ਜਿਹੇ ਬੰਦੇ ਆ ਜਾਂਦੇ, ਕਈ ਕਿਹੋ ਜਿਹੇ ਬੰਦੇ ਆ ਜਾਂਦੇ, ਕਈਆਂ ਨੂੰ ਲੰਗਰ ਦੇ ਵਿੱਚ ਪਿਆਰਿਓ ਪਤਾ ਹੀ ਨਹੀਂ ਹੁੰਦਾ, ਬੈਠਣ ਦਾ ਸਲੀਕਾ ਨਹੀਂ ਹੁੰਦਾ, ਪ੍ਰਸ਼ਾਦਾ ਛਕਣ ਦਾ ਸਲੀਕਾ ਨਹੀਂ ਹੁੰਦਾ, ਤੇ ਉਹ ਇੰਜੀ ਕਈ ਵਾਰੀ ਬੋਲ ਬਾਲੇ ਬੋਲਦੇ ਰਹਿੰਦੇ, ਕੁਛ ਵੀ ਇਹ ਕਰਦੇ ਰਹਿੰਦੇ, ਉਹਨਾਂ ਨੂੰ ਪਤਾ ਨਹੀਂ ਹੈ। ਹੁਣ ਦੂਜੀ ਗੱਲ ਪਿਆਰਿਓ, ਗੁਰੂ ਘਰ ਦੇ ਵਿੱਚ ਜਦੋਂ ਵੀ ਲੰਗਰ ਚੱਲਦਾ ਨਾ, ਆਪ ਜੀ ਦੇਖੋ ਲੰਗਰ ਜਦੋਂ ਖੁੱਲੇ ਚੱਲਦੇ ਤੇ ਉਹਦਾ ਖੜਾਕਾ ਦੂਰ ਤੱਕ ਪੈਂਦਾ, ਸਭ ਤੋਂ

ਲੰਗਰ ਆਰੰਭ ਹੋਣਾ ਉਸ ਵੇਲੇ ਗੱਜ ਗੱਜ ਕੇ ਜਕਾਰੇ ਛੱਡੇ ਜਾਂਦੇ ਹਨ, ਨਗਾਰੇ ਧੌਂਸੇ ਵਜਾਏ ਜਾਂਦੇ ਹਨ। ਉਹ ਤੋਂ ਬਾਅਦ ਫਿਰ ਛਕਣ ਵਾਲਾ ਕਦੇ ਕੋਈ ਰੌਲਾ ਪਾਉਂਦਾ, ਜੀ ਆਹ ਸਬਜ਼ੀ ਮੈਨੂੰ ਦੇ ਭਾਈ, ਦਾਲ ਮੈਨੂੰ ਦੇ, ਆਹ ਚਾਹੀਦਾ ਜੀ, ਉਹ ਚਾਹੀਦਾ। ਉਹ ਤੋਂ ਬਾਅਦ ਫਿਰ ਪਿਆਰਿਓ ਜਦੋਂ ਪ੍ਰਸ਼ਾਦਾ ਛਕਣ ਤੋਂ ਬਾਅਦ ਜਦੋਂ ਥਾਲੀਆਂ ਨੂੰ ਆਪਾਂ ਮਾਂਜਦੇ ਹਾਂ, ਉਹਦਾ ਖੜਾਕਾ ਕੋਈ ਘੱਟ ਥੋੜ੍ਹੀ ਹੁੰਦਾ, ਉਹਦਾ ਖੜਾਕਾ ਤਾਂ ਬਹੁਤ ਜ਼ਿਆਦਾ ਹੁੰਦਾ। ਤੇ ਜਿਸ ਤਰ੍ਹਾਂ ਸੰਗਤਾਂ ਵੱਧ ਜਾਣਗੀਆਂ, ਉਨੇ ਕੋ ਥਾਲੀਆਂ ਔਰ ਇਹਦੇ ਵਿੱਚ ਆ ਜਾਣਗੀਆਂ, ਥਾਲੀਆਂ ਗਿਲਾਸਾਂ ਚਮਚੇ, ਇਹਨਾਂ ਨੂੰ ਮਾਂਜਣਾ, ਖੜਾਕਾ ਰੌਲਾ ਗੌੜਾ ਤਾਂ ਇਹ ਪੈਣਾ ਹੀ ਹੈ। ਕਿ ਗੁਰੂ ਘਰ ਦੇ ਵਿੱਚ ਪਿਆਰਿਓ ਇਹਦੀ ਹੀ ਤਾਂ ਚੜ੍ਹਦੀ ਕਲਾ ਹੈ। ਲੰਗਰ ਦੇਖੋ ਹਰ ਦਮ ਜਿਹੜੇ ਹਨ ਤਪਦੇ ਹੀ ਰਹਿੰਦੇ ਹਨ, ਚੱਲਦੇ ਹੀ ਰਹਿੰਦੇ ਹਨ। ਤੇ ਇੱਕ ਮੈਂ ਬੇਨਤੀ ਕਰਾਂ ਪਿਆਰਿਓ, ਦੇਖੋ ਲੰਗਰ ਦੀ ਗੱਲ ਚੱਲ ਰਹੀ ਹੈ। ਬੁੱਲੇ ਸ਼ਾਹ ਜੀ ਜਿਹੜੇ ਹਨ ਬਹੁਤ ਵੱਡੇ ਸੂਫੀ

ਕਹਿੰਦੇ ਕਿ ਬੁੱਲੇ ਸ਼ਾਹ ਜੀ ਉਹ ਕਿੱਥੇ ਨਾ ਮੰਦਰ ਦੇ ਵਿੱਚ ਗਏ, ਉਹ ਜਦੋਂ ਮੰਦਰ ਦੇ ਵਿੱਚ ਗਏ ਉੱਥੇ ਜਾ ਕਰਕੇ ਬੈਠਣਾ ਕੀਤਾ ਤੇ ਪੁਜਾਰੀ ਆਇਆ, ਥੋੜੇ ਕੁ ਚਿਰ ਉਹਨੇ ਪੂਜਾ ਅਰਚਨਾ ਕਰਨੀ ਕੀਤੀ ਹੈ।

ਲੱਗਾ ਕਿ ਚਲੋ ਭਾਈ ਹੁਣ ਸਾਰੇ ਬਾਹਰ ਨਿਕਲ ਜਾਓ, ਹੁਣ ਮੈਂ ਮੰਦਰ ਨੂੰ ਬੰਦ ਕਰਨਾ ਹੈ ਭਾਈ। ਤੇ ਉਹਨੇ ਕਿਹਾ ਬੁੱਲੇ ਸ਼ਾਹ ਨੇ ਕਿ ਭਾਈ ਭੁੱਖ ਬੜੀ ਲੱਗੀ ਹੋਈ ਹੈ ਤੇ ਨਾਲ ਮੈਂ ਮੁਸਾਫਰ ਹਾਂ, ਰਾਤ ਮੈਂ ਇੱਥੇ ਕੱਟਣਾ ਚਾਹੁੰਦਾ ਹੈ। ਉਹਨੂੰ ਪੰਡਿਤ ਨੇ ਪੁਜਾਰੀ ਨੇ ਕਹਿ ਦਿੱਤਾ ਕਿ ਨਹੀਂ ਭਾਈ ਤੇਰਾ ਕੀ ਵਿਸ਼ਵਾਸ ਹੈ, ਤੂੰ ਇੱਥੇ ਰੁਕ ਨਹੀਂ ਸਕਦਾ, ਅਸੀਂ ਤਾਂ ਮੰਦਰ ਦੇ ਕੁਆੜ ਬੰਦ ਕਰ ਰਹੇ ਹਾਂ, ਪ੍ਰਸ਼ਾਦੇ ਦਾ ਵੀ ਇੱਥੇ ਕੋਈ ਪ੍ਰਬੰਧ ਨਹੀਂ ਹੈ, ਵਾਰ ਵਾਰ ਜਾ ਕਰਕੇ ਜੇਤੇ ਕੋਲ ਛਕਣਾ ਛਕ ਲੈ, ਇੱਥੇ ਰਹਿਣ ਦਾ ਵੀ ਪ੍ਰਬੰਧ ਨਹੀਂ ਹੈ ਤੇ ਨਾਲ ਪ੍ਰਸ਼ਾਦੇ ਦਾ ਵੀ ਪ੍ਰਬੰਧ ਨਹੀਂ ਹੈ। ਉਹ ਬੜਾ ਮਾਯੂਸ ਜਿਹਾ ਹੋ ਕਰਕੇ ਨਿਕਲਿਆ। ਫਿਰ ਕਹਿੰਦੇ ਮਸੀਤ ਦੇ ਵਿੱਚ ਵੀ ਗਿਆ, ਮਸੀਤਾਂ ਦੇ ਵਿੱਚ ਵੀ ਜਦੋਂ ਗਿਆ ਪਿਆਰਿਓ, ਤੇ ਉੱਥੇ ਨਮਾਜ਼ ਦਾ ਜਦੋਂ ਸਮਾਂ ਹੁੰਦਾ ਉਸ ਵੇਲੇ

ਪਤਾ ਮਸੀਤਾਂ ਦੇ ਵਿੱਚ ਥੋੜ੍ਹੀ ਕੋ ਲੰਗਰ ਚੱਲਦੇ ਹਨ, ਜੇ ਇਬਾਦਤ ਕਰਨੀ ਚੱਲ ਉਹ ਹੋ ਗਿਆ, ਉਹਦਾ ਵੀ ਸਮਾਂ ਹੋ ਗਿਆ, ਔਰ ਰਾਤ ਦਾ ਸਮਾਂ ਹੁਣ ਨਿਕਲ ਜਾ ਭਾਈ, ਜਾ ਕਰ

ਫਿਰ ਬੁੱਲੇ ਸ਼ਾਹ ਜੀ ਜਿਹੜੇ ਹਨ ਉਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜਦੋਂ ਆਏ ਉੱਥੇ ਆ ਕਰਕੇ ਕੀ ਤੱਕਦੇ ਜਦੋਂ ਆਏ ਤੇ ਫਿਰ ਕਿਸੇ ਨੇ ਕਿਹਾ ਕਿ ਜੀ ਲੱਗਦਾ ਭਾਈ ਤੂੰ ਦੂਰੋਂ ਆਇਆ, ਜਾਓ ਭਾਈ ਜਾਓ ਉੱਥੇ ਮੁਸਾਫਰ ਖਾਨਾ ਤੇ ਪਹਿਲੇ ਪਿਆਰਿਓ ਜਿਹੜੀਆਂ ਆਪਾਂ ਸਰਾਏ ਜਿਹਨੂੰ ਬੋਲਦੇ ਹਾਂ ਉਹਨੂੰ ਬੁੰਗੇ ਜਾਂ ਮੁਸਾਫਰ ਖਾਨਾ ਵੀ ਕਿਹਾ ਜਾਂਦਾ ਸੀ। ਪਹਿਲੇ ਬੁੰਗੇ ਵੀ ਸ਼ਬਦ ਵਰਤੇ ਜਾਂਦੇ ਸਨ ਤੇ ਉਹਨਾਂ ਨੂੰ ਵਚਨ ਕਰਨਾ ਕੀਤਾ, ਜਾਓ ਭਾਈ ਸਰਾਏ ਦੇ ਵਿੱਚ ਬੁੰਗਿਆਂ ਦੇ ਵਿੱਚ ਜਾਓ ਉੱਥੇ ਤੂੰ ਆਪਣਾ ਡੇਰਾ ਕਰਨਾ।

ਸਿੰਘਾਂ ਨੇ ਕਿਹਾ ਕਿ ਚਲੋ ਭਾਈ ਪ੍ਰਸ਼ਾਦੇ ਦਾ ਸਮਾਂ ਹੋ ਰਿਹਾ, ਲੰਗਰ ਖੁੱਲ ਗਿਆ, ਜਾਓ ਲੰਗਰ ਛਕੋ। ਤੇ ਬਾਅਦ ਦੇ ਵਿੱਚ ਲੰਗਰ ਦੇ ਵਿੱਚ ਜਾ ਕਰਕੇ ਉਹਨਾਂ ਨੇ ਪ੍ਰਸ਼ਾਦਾ ਛਕਣਾ ਕੀਤਾ। ਰਹਿਣ ਦਾ ਵਧੀਆ ਪ੍ਰਬੰਧ ਹੋ ਗਿਆ, ਖਾਣ ਦਾ ਵਧੀਆ ਪ੍ਰਬੰਧ ਹੋ ਗਿਆ। ਹੁਣ ਬੁੱਲੇ ਸ਼ਾਹ ਜੀ ਦਾ ਮਨ ਤ੍ਰਿਪਤ ਹੋ ਗਿਆ, ਸਰੀਰ ਰੱਜ ਗਿਆ ਪਿਆਰਿਓ। ਫਿਰ ਬਾਅਦ ਦੇ ਵਿੱਚ ਦਰਬਾਰ

ਨਹੀਂ ਕੀਤੀ। ਇੰਨਾ ਜ਼ਿਆਦਾ ਮਨ ਲੱਗਿਆ, ਇੰਨਾ ਜ਼ਿਆਦਾ ਚਿੱਤ ਪ੍ਰਮਾਤਮਾ ਜੀ ਦੇ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਿਆ ਤੇ ਉਹਨੇ ਬਚਨ ਕਰਨਾ ਕੀਤਾ ਕਿ ਇੱਟ ਖੜਕੇ ਦੁੱਪੜ ਵੱਜੇ ਨਾਲੇ ਤੱਪੇ ਚੁੱਲਾ, ਇੰਨੀ ਗੱਲੀ ਰੱਬ ਵੀ ਰਾਜੀ ਨਾਲੇ ਰਾਜੀ ਬੁੱਲਾ। ਕਿ ਭਾਈ ਦੇਖੋ ਮੈਂ ਗੁਰੂ ਘਰ ਦੇ ਵਿੱਚ ਆਇਆ, ਇੱਥੇ ਇੱਟ ਖੜਕੇ ਇੱਟਾਂ ਖੜ ਕਰੀਆਂ ਸੀ, ਗੁਰੂ ਘਰ ਦੇ ਵਿੱਚ ਕਾਰ ਸੇਵਾ ਚੱਲ ਰਹੀ ਹੈ, ਕਿੱਥੇ ਇਮਾਰਤ ਬਣ ਰਹੀ ਹੈ, ਕਿੱਥੇ ਨਵੀਨੀਕਰਨ ਹੋ ਰਿਹਾ, ਕਿੱਥੇ ਵਧੀਆ ਸਰਾਵਾਂ ਬਣ ਰਹੀਆਂ, ਗੁਰੂ ਘਰ ਨੂੰ ਪੱਕਾ ਕੀਤਾ ਜਾ ਰਿਹਾ, ਇਹ ਸਭ ਕੁਝ ਸੇਵਾਵਾਂ ਇੱਟ ਖੜਕੇ ਭਾਵ ਕੇ ਵਧੀਆ ਪ੍ਰਬੰਧ ਦੇ ਲਈ, ਸੰਗਤਾਂ ਦੇ ਰਿਹਾਇਸ਼ ਰਹਿਣ ਦੇ ਲਈ, ਟਿਕਾਣੇ ਦੇ ਲਈ ਇੱਟਾਂ ਖੜ ਕਰੀਆਂ। ਤੇ ਜਦੋਂ ਮਰਜ਼ੀ ਜਾਓ ਗੁਰੂ ਘਰ ਦੇ ਵਿੱਚ ਦੁੱਪੜ ਵੱਜਦੇ, ਦੁੱਪੜ ਦਾ ਮਤਲਬ ਕਿ ਤਬਲੇ ਜਿਹੜੇ ਹਨ ਉਹ ਵੱਜ ਰਹੇ ਹਨ, ਕੋਈ ਤਬਲਾ ਵਜਾ ਰਿਹਾ ਹੈ, ਕੋਈ ਤੰਤੀ ਸਾਜ਼ ਬਾਜਾ ਵਜਾ ਕਰਕੇ ਕੀਰਤਨ ਕਰ ਰਿਹਾ, ਤੇ ਗੁਰੂ ਘਰ ਦੇ ਵਿੱਚ ਹਰ ਵੇਲੇ ਚੁੱਲ੍ਹੇ ਜਿਹੜੇ ਹਨ ਉਹ ਤਪ ਰਹੇ ਹਨ, ਕੜਾਏ ਚੜੇ ਹੋਏ ਹਨ ਚੁੱਲ੍ਹਿਆਂ ਦੇ ਉੱਤੇ। ਬਸ ਪਿਆਰਿਓ, ਇਹ ਤਿੰਨ ਚੀਜ਼ਾਂ ਜਦੋਂ ਬੰਦੇ ਨੂੰ ਮਿਲ ਜਾਣ ਤੇ ਇਹਦੇ ਨਾਲ ਰੱਬ ਵੀ ਤ੍ਰਿਪਤ ਹੋ ਜਾਂਦਾ ਤੇ ਬੰਦਾ ਵੀ ਤ੍ਰਿਪਤ ਹੋ ਜਾਂਦਾ ਹੈ। ਸੱਚ ਜਾਣੋ ਪਿਆਰਿਓ, ਇਹ ਜ਼ਰੂਰਤਾਂ ਹੁੰਦੀਆਂ ਹਨ। ਹੁਣ ਗੁਰੂ ਘਰਾਂ ਦੀ ਮੈਂ ਬੇਨਤੀ ਕਰਾਂ ਪਿਆਰਿਓ, ਮੈਂ ਜਦੋਂ ਵੇਖਦਾ ਪਿਆਰਿਓ ਜਿੰਨਾ ਪ੍ਰਬੰਧ ਜਿਹੜਾ ਸੁਚਾਰੂ ਪ੍ਰਬੰਧ ਆ, ਚਲੋ ਘਾਟਾ ਵਾਧਾ ਹਰ ਪਾਸੇ ਆਉਂਦਾ, ਜਦੋਂ ਆਪਾਂ ਉਹਨੂੰ ਅਣਡਿੱਠ ਕਰਦੇ ਹਾਂ, ਉਹ ਤੋਂ ਬਾਅਦ ਖੁੱਲ੍ਹ ਦਿਲੀ ਦੇ ਨਾਲ ਵੇਖਿਆ ਜਾਵੇ ਤੇ ਪਿਆਰਿਓ ਇਹ ਤਿੰਨ ਚੀਜ਼ਾਂ ਜਿਹੜੀਆਂ, ਖਾਸ ਕਰਕੇ ਬਾਹਰੀ ਰਹਿਣ ਦਾ ਪ੍ਰਬੰਧ ਜਿਹੜਾ, ਰਹਿਣ ਦੇ ਲਈ ਵਧੀਆ ਕਮਰਾ ਮਿਲ ਜਾਵੇ, ਟਿਕਾਣਾ ਮਿਲ ਜਾਵੇ, ਪ੍ਰਸ਼ਾਦਾ ਪਾਣੀ ਬੰਦੇ ਨੂੰ ਵਧੀਆ ਮਿਲ ਜਾਵੇ, ਫਿਰ ਪਿਆਰਿਓ ਉਹ ਦੇਖੋ ਕਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਆ ਕਰਕੇ ਭਜਨ ਬੰਦਗੀ ਕਰਦਾ, ਨਾਮ ਬਾਣੀ ਜਪਦਾ। ਇਹ ਗੱਲਾਂ ਹੁੰਦੀਆਂ। ਹੁਣ ਕਈ ਸੰਗਤਾਂ ਪਿਆਰਿਓ ਆਪ ਜੀ ਦੇਖੋ ਗੁਰੂ ਘਰ ਦੇ ਵਿੱਚ ਆਉਂਦੀਆਂ, ਆ ਕਰਕੇ ਦੂਰੋਂ ਦਰਾਡਿਓਂ ਆਉਂਦੀਆਂ, ਉਹਨਾਂ ਦੇ ਮਨ ਵਿੱਚ ਹੁੰਦਾ ਕਿ ਜੀ ਕਮਰਾ ਮਿਲ ਜਾਵੇ, ਵਧੀਆ ਕਮਰਾ ਮਿਲ ਗਿਆ, ਬੰਦਾ ਐਨ ਵਧੀਆ ਆਰਾਮ ਕਰਦਾ, ਥਕੇਵਾਂ ਲਾਉਂਦਾ, ਫਿਰ ਉਹ ਤੋਂ ਬਾਅਦ ਵਧੀਆ ਲੰਗਰ ਜਦੋਂ ਪ੍ਰਾਪਤ ਹੋ ਜਾਵੇ ਛਕ ਲੈਂਦਾ, ਛਕ ਕਰਕੇ ਪੇਟ ਤ੍ਰਿਪਤ ਹੁੰਦਾ, ਫਿਰ

ਭਜਨ ਬੰਦਗੀ ਕਰਦੇ ਹਨ, ਨਾਮ ਬਾਣੀ ਦਾ ਜਾਪ ਕਰਦੇ। ਇਹ ਚੀਜ਼ਾਂ ਪਿਆਰਿਓ ਚਾਹੀਦੀਆਂ। ਹੁਣ ਵਧੀਆ ਰਹਿਣ ਰਿਹਾਇਸ਼ ਦਾ ਪ੍ਰਬੰਧ ਗੁਰੂ ਘਰਾਂ ਦੇ ਵਿੱਚ ਪਿਆਰਿਓ, ਇਹ ਦੋ ਪ੍ਰਬੰਧ ਨਾ ਸੰਗਤਾਂ ਦੇ ਲਈ ਅਤ ਲਾਜ਼ਮੀ ਹਨ। ਇੱਕ ਰਿਹਾਇਸ਼ ਦਾ ਪ੍ਰਬੰਧ ਤੇ ਇੱਕ ਪਿਆਰਿਓ ਲੰਗਰ ਦਾ ਪ੍ਰਬੰਧ। ਤੇ ਇਹ ਪ੍ਰਬੰਧ ਆਪ ਜੀ ਦੇਖੋ, ਮੈਂ ਸਮਝਦਾ ਹਾਂ ਪਿਆਰਿਓ, ਪੂਰੀ ਦੁਨੀਆ ਦੀ ਆਪਾਂ ਗੱਲ ਕਰੀਏ, ਜਿੰਨਾ ਪ੍ਰਬੰਧ ਗੁਰੂ ਘਰ ਦੇ ਵਿੱਚ ਰਿਹਾਇਸ਼ ਦਾ ਤੇ ਲੰਗਰ ਦਾ ਹੈ, ਸੱਚ ਜਾਣੋ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਬਹੁਤ ਸਾਰੇ ਅਸਥਾਨ, ਉੱਥੇ ਵੀ ਜਾਓ ਤੇ ਇਹੋ ਜਿਹਾ ਸੁਚਾਰੂ ਵਧੀਆ ਪ੍ਰਬੰਧ ਜਿਹੜਾ ਤੁਹਾਨੂੰ ਪ੍ਰਾਪਤ ਨਹੀਂ ਹੋਵੇਗਾ। ਭਾਵੇਂ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓ, ਭਾਵੇਂ ਹਜ਼ੂਰ ਸਾਹਿਬ ਜਾਓ, ਲੇਕਿਨ ਇਹ ਵੀ ਗੱਲ ਹੁੰਦੀ ਹੈ ਕਿ ਭਾਈ ਆਪਾਂ ਆਪਣਾ ਪ੍ਰਬੰਧ ਜਿਹੜਾ ਕਰਕੇ ਜਾਣਾ ਚਾਹੀਦਾ। ਕਈ ਵਾਰੀ ਕਈ ਕਹਿੰਦੇ ਕਿ ਜੀ ਅਸੀਂ ਗਏ ਕਮਰਾ ਨਹੀਂ ਮਿਲਿਆ, ਪਹਿਲੇ ਬੁੱਕ ਕਰ ਦਿਓ ਜਾਂ ਉਹਦਾ ਆਪਣਾ ਪਹਿਲਾ ਪ੍ਰਬੰਧ ਕਰ ਲਿਓ। ਹੁੰਦੇ ਪਿਆਰਿਓ, ਲੇਕਿਨ ਜਿਨ੍ਹਾਂ ਨੇ ਬੁੱਕ ਕੀਤਾ ਜਾਂ ਜਿਨ੍ਹਾਂ ਨੇ ਇਹ ਕੀਤਾ, ਪਹਿਲੇ ਤਾਂ ਉਹਨਾਂ ਨੂੰ ਦੇਣਾ ਹੁੰਦਾ। ਫਿਰ ਵੀ ਦੇਖੋ, ਮੈਂ ਹਜ਼ੂਰ ਸਾਹਿਬ ਦੀ ਗੱਲ ਕਰਾਂ ਪਿਆਰਿਓ, ਇੱਥੇ ਮੈਂ ਸਮਝਦਾ ਹਾਂ ਪੂਰੇ ਸਿੱਖ ਜਗਤ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ ਹਜ਼ੂਰ ਸਾਹਿਬ ਦੇ ਵਿੱਚ ਸਭ ਤੋਂ ਜ਼ਿਆਦਾ ਕਮਰੇ ਹਨ। ਵੇਖਿਆ ਜਾਵੇ ਸਾਡੇ ਤਖ਼ਤ ਸਾਹਿਬ ਜੀ ਦੇ ਪ੍ਰਬੰਧ ਅਧੀਨ ਹੀ ਪਿਆਰਿਓ, ਤਕਰੀਬਨ 1200-1300 ਤੋਂ ਵੱਧ ਕਮਰੇ ਤਾਂ ਸਾਡੇ ਕੋਲ ਹਨ। ਲੰਗਰ ਸਾਹਿਬ ਵਾਲੇ ਮਹਾਂਪੁਰਖ, ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਕੋਲ ਉਹਨਾਂ ਦੇ ਕੋਲ ਕਮਰੇ, ਮਾਤਾ ਸਾਹਿਬ ਜੀ ਦਾ ਪਾਵਨ ਅਸਥਾਨ ਹੈ ਉਹਨਾਂ ਦੇ ਕਮਰੇ ਹਨ, ਔਰ ਵੀ ਛੋਟੇ ਵੱਡੇ ਬਹੁਤ ਸਾਰੇ ਅਸਥਾਨ, ਬਹੁਤ ਸਾਰੀਆਂ ਸਰਾਵਾਂ ਜਿਹੜੀਆਂ ਬਣੀਆਂ ਹੋਈਆਂ ਪ੍ਰਾਈਵੇਟ ਆਦਿਕ, ਅਤੇ ਫਿਰ ਜਿੱਥੇ ਖਾਸ ਕਰਕੇ ਮੇਲਿਆਂ ਦੇ ਉੱਤੇ ਹੀ ਬਹੁਤ ਸੰਗਤ ਆ ਜਾਵੇ ਤਾਂ ਹੀ ਕੋਈ ਦਿੱਕਤ ਹੁੰਦਾ, ਨਹੀਂ ਤਾਂ ਪਿਆਰਿਓ ਕੋਈ ਜ਼ਿਆਦਾ ਦਿੱਕਤ ਦੀ ਗੱਲ ਨਹੀਂ ਹੈ। ਆਮ ਸਮੇਂ ਦੇ ਵਿੱਚ ਜਦੋਂ ਮਰਜ਼ੀ ਆਓ, ਬਹੁਤ ਸਾਰੇ ਕਮਰੇ ਜਿਹੜੇ ਹਨ ਹਲ ਵੇਲੇ ਆਪ ਜੀ ਦੀ ਸੇਵਾ ਦੇ ਲਈ ਉਪਲਬਧ ਹਨ। ਤਾਂ ਕਰਕੇ ਸੰਗਤਾਂ ਦਾ ਦੇਖੋ ਇੰਨਾ ਜ਼ਿਆਦਾ ਰੁਝਾਨ ਜਿਹੜਾ ਹੈ ਇਹ ਸਾਡੀ ਧਰਤੀ ਵੱਲ, ਹਜ਼ੂਰ ਸਾਹਿਬ ਦੇ ਵੱਲ ਹੁੰਦਾ ਹੁੰਦਾ ਨਾ ਭਾਈ, ਕਿ ਇੰਨੇ ਦੂਰੋਂ ਆਇਆ ਵਧੀਆ ਕਮਰਾ ਮਿਲ ਜਾਵੇ, ਅਤੇ ਨਾਲ ਸ਼ਹਿਰ ਦੇ ਵਿੱਚ 3-4 ਵਧੀਆ ਲੰਗਰ ਚੱਲਦੇ ਹਨ, ਕਦੇ ਇੱਥੇ ਛਕ ਲਿਓ ਉੱਥੇ ਛਕ ਲਿਓ, ਗੁਰੂ ਕਾ ਲੰਗਰ ਹੈ ਅਤੇ ਖਾਣ ਦੇ ਲਈ ਵੀ ਵਧੀਆ, ਲੰਗਰ ਦਾ ਵੀ ਵਧੀਆ ਪ੍ਰਬੰਧ ਹੈ ਸੁਚਾਰੂ, 24 ਘੰਟੇ ਲੰਗਰ ਚੱਲ ਰਿਹਾ, ਚਾਹ ਦਾ ਲੰਗਰ ਵੱਖਰਾ ਹੈ ਅਤੇ ਸੱਚਖੰਡ ਦੇ ਵਿੱਚ ਨਾਸਤੇ ਦਾ ਵੱਖਰਾ ਲੰਗਰ, ਪੂਰੀ ਛੋਲੇ ਬਣਦੇ, ਹਰ ਵੇਲੇ ਆਈਟਮ ਬਦਲ ਬਦਲ ਕਰਕੇ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ। ਇਹਦੇ ਨਾਲ ਬੰਦਾ ਰਾਜ਼ੀ ਹੁੰਦਾ, ਇੰਨੀ ਗੱਲੀ ਰੱਬ ਵੀ ਰਾਜ਼ੀ ਨਾਲੇ ਰਾਜ਼ੀ ਬੁੱਲਾ, ਭਾਵ ਕਿ ਇਹਦੇ ਨਾਲ ਫਿਰ ਵਧੀਆ ਜਦੋਂ ਟਿਕਾਣਾ ਮਿਲ ਗਿਆ, ਪ੍ਰਸ਼ਾਦਾ ਮਿਲ ਗਿਆ, ਫਿਰ ਬੰਦਾ ਜਿਹੜਾ ਨਾ ਉਹ ਆਉਂਦਾ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦਾ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਨਾ, ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ, ਕਿ ਜਿਹੜਾ ਵਿਅਕਤੀ ਜਿਹੜਾ ਬੜਾ ਭੁੱਖਾ ਹੋਇਆ ਹੋਵੇ ਅਤੇ ਉਹ ਪਿਆਰਿਓ ਆ ਵੀ ਗਿਆ ਗੁਰੂ ਘਰ ਦੇ ਵਿੱਚ, ਸਮਝ ਲਿਓ ਤੇ ਬਹੁਤ ਘੱਟ ਜਿਨ੍ਹਾਂ ਨੇ ਸਾਧਨਾ ਕੀਤੀ ਉਹ ਟਿਕ ਜਾਵੇਗਾ, ਨਹੀਂ ਤਾਂ ਪਿਆਰਿਓ ਇੱਥੇ ਵੀ ਆ ਕਰਕੇ ਉਹਦੇ ਮਨ ਵਿੱਚ ਤਾਂ ਇਹੀ ਹੋਏਗਾ ਕਿ ਚਲੋ ਜੀ ਦਬਾ ਦਬ ਚਲੀਏ, ਪ੍ਰਸ਼ਾਦਾ ਪਾਣੀ ਛਕੀਏ, ਪਤਾ ਨਹੀਂ ਉੱਥੇ ਕੀ ਬਣ ਰਿਹਾ ਇੱਥੇ ਕੀ ਬਣ ਰਿਹਾ। ਪਹਿਲੇ ਤੁਹਾਡਾ ਪੇਟ ਜੇ ਤ੍ਰਿਪਤ ਹੋ ਗਿਆ ਫਿਰ ਦੇਖੋ ਤੁਸੀਂ, ਬੰਦਾ ਜਿਹੜਾ ਨਾ ਉਹ ਟਿਕ ਕੇ ਬਹਿੰਦਾ, ਉਦੋਂ ਫਿਰ ਉਹਦਾ ਧਿਆਨ ਪੇਟ ਦੇ ਵੱਲ ਨਹੀਂ ਜਾਂਦਾ, ਉਹਦੀ ਸਿਫਤ ਉਹਦੀ ਸੁਰਤੀ ਜਿਹੜੀ ਹੈ ਨਾਮ ਦੇ ਵੱਲ ਲੱਗਦੀ ਹੈ, ਬਾਣੀ ਦੇ ਨਾਲ ਉਹਦੀ ਸੁਰਤੀ ਜਿਹੜੀ ਹੈ ਉਹ ਜੁੜਦੀ ਹੈ। ਇਹ ਤਾਂ ਗੁਰੂ ਘਰ ਦੀ ਵਡਿਆਈ ਹੈ ਪਿਆਰਿਓ, ਇਹ ਗੁਰੂ ਘਰਾਂ ਦੇ ਵਿੱਚ ਜਿੰਨੇ ਲੰਗਰ ਵੱਧਦੇ

ਸਤਿਗੁਰਾਂ ਦਾ ਖਜ਼ਾਨਾ ਹੈ ਪਿਆਰਿਓ, ਜਿੰਨਾ ਮਰਜ਼ੀ ਤੁਸੀਂ ਇਹਨੂੰ ਲੋਕ ਭਲਾਈ ਦੇ ਵਿੱਚ ਲੰਗਰਾਂ ਦੀ ਸੇਵਾ ਦੇ ਲਈ ਲੁਟਾਈ ਜਾਓ, ਇਹਨੇ ਘਟਣਾ ਨਹੀਂ ਆ, ਸਗੋਂ ਔਰ ਜ਼ਿਆਦਾ ਵੱਧਦੇ ਜਾਣਾ ਹੈ। ਔਰ ਸੰਗਤਾਂ ਦੀ ਆਵਾਜਾਈ ਅੱਜ ਆਪਾਂ ਵੇਖਦੇ ਹਾਂ ਕਿ ਇੰਨੀਆਂ ਸੰਗਤਾਂ ਆ ਰਹੀਆਂ ਇੱਥੇ ਪਿਆਰਿਓ, ਗੱਲ ਸਟੋਪ ਨਹੀਂ ਹੋ ਗਈ, ਖਤਮ ਨਹੀਂ ਹੋਈ। ਅੱਜ ਤੋਂ 5-10 ਸਾਲ ਬਾਅਦ ਦੇਖੋਗੇ ਇੱਥੋਂ ਦੁੱਗਣੀ ਸੰਗਤ, ਚੌਗਣੀ ਸੰਗਤ ਆਵੇਗੀ। ਗੁਰੂ ਘਰ ਦੇ ਪ੍ਰਬੰਧ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ। ਸੋ ਜਦੋਂ ਲੰਗਰ ਪਾਣੀ ਵੀ ਜਦੋਂ ਚੱਲਦਾ ਨਾ, ਇਹ ਸਿੰਘਾਂ ਦੇ ਪਿਆਰਿਓ ਬੋਲ ਬਾਲੇ ਚਕਾਰੇ ਛੱਡਣਾ ਤੇ ਲੰਗਰ ਦੇ ਵਿੱਚ ਖੜਾਕੇ ਪੈਂਦੇ ਰਹਿੰਦੇ, ਉਹਨੂੰ ਲੱਗਿਆ ਕਿ ਘਾਟਾ ਪੈ ਰਿਹਾ। ਫਿਰ ਭਾਈ ਦਇਆ ਸਿੰਘ

0: ਤੇ ਗੁਰਮੁਖ ਪਿਆਰੇ ਬਹੁਤ ਭਾਵਨਾ ਦੇ ਨਾਲ ਭਾਜਾ ਵਾਹਿਗੁਰੂ ਜੀ, ਦਾਲ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ ਤੇ ਉਹਦੇ ਨਾਲ ਜਲ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਕਹਿ ਕਰਕੇ ਵਰਤਾਉਂਦੇ ਹਨ। ਤੇ ਇਹ ਵੀ ਤਾਂ ਪਿਆਰਿਓ ਕਿੰਨੀ ਵਧੀਆ ਗੱਲ ਹੈ ਕਿ ਇੱਕ ਤਾਂ ਤੁਹਾਡੀ ਸੇਵਾ ਵੀ ਹੋ ਰਹੀ ਹੈ ਤੇ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਵਾਲੀ ਗੱਲ ਬਣ ਰਹੀ ਹੈ। ਹੱਥ ਪਾਉਣ ਦੇ ਨਾਲ ਸੇਵਾ ਹੋ ਰਹੀ ਤੇ ਰਸਨਾ ਦੇ ਨਾਲ ਵਾਹਿਗੁਰੂ ਜੀ ਦਾ ਸਿਮਰਨ ਹੋ ਰਿਹਾ। ਤੇ ਜਦੋਂ ਗੁਰੂ ਘਰਾਂ ਦੇ ਵਿੱਚ ਲੰਗਰ ਵੀ ਚੱਲਦੇ, ਕਈ ਵਾਰੀ ਕੀਰਤਨ ਵੀ ਉੱਥੇ ਲਾਇਆ ਜਾਂਦਾ, ਕੋਈ ਗੱਜ ਗੱਜ ਕੇ ਜਪ ਜੀ ਸਾਹਿਬ ਜੀ ਦਾ ਪਾਠ, ਕੋਈ ਮੂਲ ਮੰਤਰ ਦਾ ਜਾਪ ਕਰਦਾ। ਭਾਈ ਦਇਆ ਸਿੰਘ ਜੀ ਨੇ ਫਿਰ ਉਹਨੂੰ ਲੰਗਰ ਦੇ ਬਾਬਤ ਥੋੜ੍ਹੀ ਪਤਾ ਹੈ, ਮਰਿਆਦਾ ਦੇ ਬਾਬਤ ਪਤਾ ਨਹੀਂ ਸੀ, ਫਿਰ ਉਹਨੂੰ ਜਾ ਕਰਕੇ ਇਹ ਲੰਗਰ ਦੀ ਮਰਿਆਦਾ ਦੱਸੀ ਹੈ। ਇੱਕ ਗੱਲ ਯਾਦ ਰੱਖਣਾ, ਆਮ ਪਿਆਰਿਓ ਜਿਹੜੀਆਂ ਪਾਰਟੀਆਂ ਸ਼ਾਰਟੀਆਂ ਹੁੰਦੀਆਂ ਉਹਦੇ ਨਾਲ ਲੰਗਰ ਨੂੰ ਕੰਪੇਅਰ ਨਹੀਂ ਕਰਨਾ ਚਾਹੀਦਾ। ਜੋ ਦਾਸ ਨੇ ਬੇਨਤੀ ਕੀਤੀ, ਕਿਉਂਕਿ ਆਹ ਰਾਜਾ ਹੈ, ਉਹ ਵੀ ਵੇਖਦਾ ਸੀ ਕਿ ਭਾਈ ਮੇਰੇ ਕੋਲ ਵੀ ਕਈ ਵਾਰੀ ਬੰਦੇ ਆਉਂਦੇ ਹਨ, 100-500 ਬੰਦੇ ਪ੍ਰਸ਼ਾਦਾ ਛਕਦੇ, ਕਿੰਨਾ ਸਲੀਖਾ ਹੁੰਦਾ, ਚੁੱਪ ਚਾਪ ਛੱਕ ਕੇ ਨਿਕਲ ਜਾਂਦੇ, ਪਤਾ ਹੀ ਨਹੀਂ ਲੱਗਦਾ। ਲੇਕਿਨ ਗੁਰੂ ਘਰ ਦੇ ਵਿੱਚ ਲੰਗਰਾਂ ਦੇ ਵਿੱਚ ਕਿਉਂ ਰੌੜਾ ਪੈ ਰਿਹਾ? ਇੱਥੇ ਪਿਆਰਿਓ ਉਹੋ ਜਿਹੀ ਗੱਲ ਥੋੜ੍ਹੀ ਹੈ, ਇੱਥੇ ਕੰਮ ਖੁੱਲ੍ਹਾ ਹੈ, ਇੱਥੇ ਭਾਵਨਾ ਦਾ ਹੈ, ਕੋਈ ਜਕਾਰਾ ਛੱਡਦਾ, ਕੋਈ ਜਾਪ ਕਰਦਾ, ਸਿਮਰਨ ਕਰਦਾ, ਭਾਂਡੇ ਖੜਕਦੇ ਰਹਿੰਦੇ ਹਨ। ਸੋ ਇਸ ਤਰ੍ਹਾਂ ਜਦੋਂ ਉਹਨੂੰ ਦੱਸਿਆ ਗਿਆ ਤੇ ਕਹਿਣ ਲੱਗਾ, ਠੀਕ ਹੈ ਭਾਈ, ਮੈਨੂੰ ਤਾਂ ਲੱਗਿਆ ਕਿ ਆਮਦਨ ਘੱਟ ਹੋ ਗਈ ਹੋਵੇਗੀ, ਤਾਂ ਕਰਕੇ ਲੋਕੀ ਰੌੜਾ ਗੌੜਾ ਪਾ ਰਹੇ ਹਨ, ਸ਼ੀਨਾ ਸ਼ਬਦੀ ਹੋ ਰਹੀ ਹੈ। ਲੇਕਿਨ ਮੈਨੂੰ ਅੱਜ ਇਸ ਮਰਿਆਦਾ ਦਾ ਪਤਾ ਚੱਲਿਆ।
1: ਸੁਨਤ ਬਹਾਦਰ ਸ਼ਾਹ
0: ਤੇ ਬਹਾਦਰ ਸ਼ਾਹ ਸੁਣ ਕਰਕੇ ਬਹੁਤ ਜ਼ਿਆਦਾ ਵਿਸਮਿਤ ਹੋ ਗਿਆ ਕਿ ਭਾਈ ਇਹ ਤਾਂ ਕਮਾਲ ਦੀ ਮਰਿਆਦਾ ਹੈ ਤੁਹਾਡੀ। ਫਿਰ ਉਹਨੂੰ ਪਤਾ ਚੱਲਿਆ ਗੁਰੂ ਮਹਾਰਾਜ ਜੀ ਦੇ ਕੋਲ ਬਹੁਤ ਤਗੜਾ ਦਲ ਹੈ ਤੇ ਨਾਲ ਜਿੱਥੇ ਸਤਿਗੁਰੂ ਮਹਾਰਾਜ ਜੀ ਪਿਆਰਿਓ ਲੰਗਰ ਚੱਲਦਾ ਨਾ, ਤੇ ਉਸ ਵੇਲੇ ਲੰਗਰ ਦੀ ਮਰਿਆਦਾ ਹੁੰਦੀ, ਨਗਾਰਾ ਵਜਾਇਆ ਜਾਂਦਾ ਹੈ। ਤੇ ਜੰਗਾਂ ਦੇ ਵਿੱਚ ਵੀ ਪਿਆਰਿਓ ਜਦੋਂ ਇਤਿਹਾਸ ਪੜ੍ਹੋ, ਜੰਗ ਦੇ ਵਿੱਚ ਜਿਹਨੇ ਜੰਗ ਹੋਣਾ, ਦੁਸ਼ਮਣ ਨੂੰ ਮਾਰਨਾ, ਜੰਗ ਚੱਲਦੀ ਹੈ। ਲੇਕਿਨ ਸ਼ਾਮਾਂ ਦੇ ਵੇਲੇ ਪਿਆਰਿਓ ਜਦੋਂ ਲੰਗਰ ਪ੍ਰਸ਼ਾਦਾ ਜਦੋਂ ਆਰੰਭ ਹੁੰਦਾ, ਉਹ ਜੰਗ ਦੀ ਵਿਰਾਮਤਾ ਹੋ ਜਾਂਦੀ ਤੇ ਜਦੋਂ ਧੌਂਸਾ ਵਜਾਇਆ ਜਾਂਦਾ, ਉਸ ਵੇਲੇ ਕੋਈ ਦੁਸ਼ਮਣ ਵੀ ਤੁਹਾਡੇ ਕੋਲ ਆ ਜਾਵੇ, ਗੁਰੂ ਕਾ ਖਾਲਸਾ ਉਹਨੂੰ ਹੱਥ ਨਹੀਂ ਛੱਡਦਾ। ਇਹ ਨਹੀਂ ਕਹਿੰਦਾ ਕਿ ਭਾਈ ਤੂੰ ਜਿਹਨੇ ਮੇਰੇ ਨਾਲ ਲੜਿਆ ਤੂੰ ਮੇਰਾ ਦੁਸ਼ਮਣ ਹੈ, ਨਹੀਂ ਪਿਆਰਿਓ। ਜਦੋਂ ਲੰਗਰ ਦੇ ਵਿੱਚ ਆ ਗਿਆ ਫਿਰ ਕਹਿੰਦੇ ਕਿ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਕਿ ਭਾਈ ਤੂੰ ਗੁਰੂ ਕਾ ਪਿਆਰਾ ਹੈ, ਲੰਗਰ ਛਕਣ ਦੇ ਲਈ ਆਇਆ ਹੈ, ਚੱਲ ਕਰਕੇ ਆਇਆ ਤੇ

ਕਰਕੇ ਕਹਿੰਦੇ ਚੱਲ ਭਾਈ ਬੈਠ ਸਾਡੇ ਨਾਲ, ਚੱਲ ਛਕ ਪ੍ਰਸ਼ਾਦਾ, ਔਰ ਲੈ ਔਰ ਕੀ ਛਕਣਾ। ਇਹ ਪਿਆਰਿਆ ਗੁਰੂ ਘਰ ਦੀ ਜਿਹੜੀ ਨਿਰਮਲ ਬਹੁਤ ਵਧੀਆ ਚੜ੍ਹਦੀ ਕਲਾ ਵਾਲੀ ਮਰਿਆਦਾ, ਜਦੋਂ ਪਤਾ ਚੱਲਿਆ ਕਿ ਮਹਾਰਾਜ ਜੀ ਦੇ ਲੰਗਰ ਦੇ ਵਿੱਚ ਬਹੁਤ ਤਗੜਾ ਗਰੀਬ ਗਰੀਬ ਗੁਰਬਾ ਵੀ ਜਿਹੜਾ ਉਹ ਵੀ ਪ੍ਰਸ਼ਾਦਾ ਛਕਦਾ, ਇੱਥੇ ਨਾ ਬਹੁਤ ਤਗੜਾ ਲੰਗਰ ਜਿਹੜਾ ਵਰਤਦਾ ਹੀ ਜਾਂਦਾ ਵਰਤਦਾ ਹੀ ਜਾਂਦਾ, ਖੁੱਲੇ ਭੰਡਾਰੇ ਸਤਿਗੁਰੂ ਮਹਾਰਾਜ ਜੀ ਚਲਾ ਰਹੇ ਹਨ। ਹੁਣ ਅੱਗੇ ਵੀ ਪਿਆਰਿਓ ਇਹੀ ਬਚਨ ਜਿਹੜਾ ਸਾਡੇ ਸਭ ਤੋਂ ਪਹਿਲੇ ਜਥੇਦਾਰ ਜੋ ਹੋਏ ਬਾਬਾ ਸੰਤੋਖ ਸਿੰਘ ਸਾਹਿਬ ਜੀ, ਉਹਨਾਂ ਦੇ ਤਾਂ ਹੀ ਸਤਿਗੁਰਾਂ ਨੇ ਇਹੀ ਬਚਨ ਕੀਤਾ। ਹੁਣ ਦੇਖੋ ਗੱਲ ਜਿਹੜੀ ਆ ਲੰਗਰ ਦੀ ਚੱਲ ਰਹੀ ਹੈ, ਤੇ ਇਹਦੇ ਮਨ ਵਿੱਚ ਇਹ ਸੀ ਕਿ

0: ਲੇਕਿਨ ਜਦੋਂ ਪਤਾ ਚੱਲਿਆ ਕਿ ਗੁਰੂ ਘਰ ਦੀ ਇਹ ਲੰਗਰ ਦੀ ਮਰਿਆਦਾ ਇੱਥੇ ਜਿਹੜਾ ਪਿਆਰ ਦੇ ਨਾਲ ਮਰਿਆਦਾ ਪੂਰਵਕ ਚੱਲ ਕਰਕੇ ਆਵੇ ਉਹਨੂੰ ਰੋਕਾ ਟੋਕੀ ਨਹੀਂ ਕੀਤੀ ਜਾਂਦੀ ਹੈ। ਉਹਨੂੰ ਇੱਕ ਪੰਗਤ ਦੇ ਵਿੱਚ ਆਪਣੇ ਨਾਲ ਬਿਠਾ ਕਰਕੇ ਉਹਨੂੰ ਪ੍ਰਸ਼ਾਦਾ ਛਕਾਇਆ ਜਾਂਦਾ। ਇਹ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਗੁਰੂ ਮਹਾਰਾਜ ਨੇ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਇਹੀ ਵਚਨ ਕੀਤਾ। ਉਹਨਾਂ ਨੇ ਜਦੋਂ ਕਿਹਾ ਮਹਾਰਾਜ ਮੈਂ ਕੀ ਸੇਵਾ ਕਰਾਂ ਤੇ ਕਹਿਣ ਲੱਗੇ ਇਸ ਥਲ ਰਹੋ ਦੇਗ ਵਰਤਾ ਬਹੋ। ਭਾਈ ਸੰਤੋਖ ਸਿੰਘ ਸਾਹਿਬ ਜੀ ਇਹ ਅਸਥਾਨ ਤੇ ਰਹੋ, ਰਹਿ ਕਰਕੇ ਖੁੱਲੇ ਭੰਡਾਰੇ ਚਲਾਓ, ਖੁੱਲੇ ਲੰਗਰ ਚਲਾਓ, ਨਾਮ ਬਾਣੀ ਦਾ ਪ੍ਰਚਾਰ ਕਰੋ, ਸਿੱਖੀ ਦਾ ਪ੍ਰਚਾਰ ਕਰੋ, ਲੰਗਰ ਅਟੁੱਟ ਵਰਤਾਉਂਦੇ ਰਹੋ। ਸੱਚ ਜਾਣੋ ਲੰਗਰ ਦੇ ਨਾਲ ਹੀ ਸਿੱਖੀ ਦਾ ਪ੍ਰਚਾਰ ਹੋਵੇਗਾ। ਬਹੁਤ ਸਾਰੇ ਜਿਹੜੇ ਨਾ ਪਿਆਰੇ ਅਣਮਤੀ ਉਹ ਲੰਗਰ ਕਰਕੇ ਸਿੰਘ ਸਜੇ ਹੋਏ ਹਨ। ਬਹੁਤ ਸਾਰਿਆਂ ਨੂੰ ਅੱਜ ਵੀ ਆਪਾਂ ਵੇਖਦੇ ਹਾਂ ਤੇ ਉਹ ਆਪ ਕਹਿੰਦੇ ਸੀ ਕਿ ਜੀ ਖਾਣ ਪੀਣ ਦੇ ਬੜੇ ਲਾਲੇ ਸਨ ਜੀ, ਪ੍ਰਸ਼ਾਦਾ ਪਾਣੀ ਨਹੀਂ ਪ੍ਰਾਪਤ ਹੁੰਦਾ। ਚਲੋ ਪਿਆਰਿਓ ਅੱਜ ਦਾ ਜ਼ਮਾਨਾ ਜਿਹੜਾ ਨਾ ਬਹੁਤ ਵਧੀਆ, ਖੁੱਲੇ ਗੱਫੇ ਹਰ ਕਿਸੇ ਨੂੰ ਮਿਲ ਰਹੇ, ਲੇਕਿਨ ਅੱਜ ਤੋਂ ਪਹਿਲਾਂ ਜਿਹੜਾ 25-30 ਸਾਲ ਜਾਂ ਉਹ ਤੋਂ ਵੀ ਪਹਿਲਾਂ ਦੇਖੋ ਗਰੀਬੀ ਬਹੁਤ ਜ਼ਿਆਦਾ ਹੋਇਆ ਕਰਦੀ ਸੀ। ਘਰਾਂ ਦੇ ਵਿੱਚ ਨਿਆਣੇ ਬਹੁਤ ਜ਼ਿਆਦਾ ਹੁੰਦੇ ਤੇ ਲੋਕਾਂ ਨੂੰ ਇੰਜ ਹੁੰਦਾ ਸੀ ਕਿ ਭਾਈ ਇਹਨਾਂ ਦਾ ਲਾਲਣ ਪਾਲਣ ਕਿਸ ਤਰ੍ਹਾਂ ਕੀਤਾ ਜਾਵੇ। ਪ੍ਰਸ਼ਾਦਾ ਪਾਣੀ ਨਹੀਂ ਪ੍ਰਾਪਤ ਹੁੰਦਾ ਸੀ ਛੇਤੀ ਕਰਕੇ ਉਹ ਗੁਰੂ ਘਰ ਦੇ ਵਿੱਚ ਇਹ ਕਰ ਦਿੰਦੇ। ਉਹੀ ਬੱਚੇ ਉਹ ਗੁਰੂ ਘਰਾਂ ਦੇ ਵਿੱਚ ਵੇਖਦੇ ਕਿ ਭਾਈ ਘਰਾਂ ਦੇ ਵਿੱਚ ਪ੍ਰਸ਼ਾਦਾ ਨਹੀਂ ਮਿਲਣਾ, ਗੁਰੂ ਘਰ ਦੇ ਵਿੱਚ ਆ ਕਰਕੇ ਪ੍ਰਸ਼ਾਦਾ ਪਾਣੀ ਛਕਣਾ, ਇੱਥੇ ਹੀ ਪ੍ਰਸ਼ਾਦਾ ਪਾਣੀ ਛਕ ਕਰਕੇ ਫਿਰ ਇਹੋ ਜਿਹੀ ਰੰਗਤ ਲੱਗ ਜਾਂਦੀ ਹੈ, ਫਿਰ ਉਹ ਸਿੰਘ ਸੱਜ ਜਾਂਦੇ ਹਨ। ਅੱਜ ਵੀ ਪਿਆਰਿਓ ਬਹੁਤ ਸਾਰੇ ਜਿਹੜੇ ਤੇ ਉਹ ਗੁਰਮੁਖ ਪਿਆਰੇ ਤੇ ਉਹ ਲੰਗਰ ਦਾ ਬਹਾਨਾ ਜਿਹੜਾ ਸ਼ੁਰੂਆਤ ਲੰਗਰ ਤੋਂ ਹੋਈ, ਲੰਗਰ ਕਰਕੇ ਪਿਆਰਿਓ ਉਹ ਬੰਦੇ ਜਿਹੜੇ ਸਿੰਘ ਸੱਜ ਗਏ, ਬਾਅਦ ਦੇ ਵਿੱਚ ਕਈ ਰਾਗੀ ਬਣ ਗਏ, ਪਾਠੀ ਬਣ ਗਏ, ਕੋਈ ਵਧੀਆ ਕਾਰੋਬਾਰੀ ਬਣ ਗਏ, ਕਈ ਵੱਡੀਆਂ ਵਧੀਆ ਖਿਡਾਰੀ ਬਣ ਗਏ। ਅੱਜ ਵੀ ਪਿਆਰਿਓ ਜਿਹੜੇ ਭਾਵਨਾ ਵਾਲੇ ਇਹੀ ਕਹਿੰਦੇ ਕਿ ਜੇ ਗੁਰੂ ਘਰ ਦਾ ਲੰਗਰ ਨਹੀਂ ਹੁੰਦਾ ਨਾ ਅਸੀਂ ਤਾਂ ਰੁੜ ਜਾਣਾ ਸੀ, ਖਤਮ ਹੋ ਜਾਣਾ ਸੀ।
1: ਗਮਨ ਕਰਨ ਬੈਕੁੰਠ ਕੋ ਲਖਿਓ ਸਮਾਨੀ ਰਾਇ।
0: ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਜਾਣੀ ਜਾਣ ਗਏ ਹਨ ਕਿ ਭਾਈ ਸਾਡਾ ਪ੍ਰਭਪੁਰ ਪਿਆਨਾ ਕਰਨਾ ਸੱਚਖੰਡ ਗਮਨ ਕਰਨ ਦਾ ਸਮਾਂ ਨਜ਼ਦੀਕ ਆ ਗਿਆ। ਸਤਿਗੁਰੂ ਮਹਾਰਾਜ ਜੀ ਦੇ ਨਾਲ ਮਾਤਾ ਸਾਹਿਬ ਦੇਵੀ ਜੀ, ਨਾਮ ਜਿਹੜਾ ਨਾ ਪਿਆਰਿਓ ਸਾਹਿਬ ਦੇਵੀ, ਲੇਕਿਨ ਜੇ ਖਾਲਸਾਈ ਬੋਲਬਾਲੇ ਦੇ ਵਿੱਚ ਆਪਾਂ ਇਸਤਰੀ ਲਿੰਗ ਨੂੰ ਪੁਰਸ਼ ਲਿੰਗ ਦੇ ਵਿੱਚ ਕਹਿੰਦੇ ਹਾਂ ਤਾਂ ਕਰਕੇ ਦੇਵਾਂ, ਅਸਲ ਦੇ ਵਿੱਚ ਮਾਂ ਬਾਪ ਨੇ ਨਾਮ ਰੱਖਿਆ ਸਾਹਿਬ ਦੇਵੀ ਕਰਕੇ ਤੇ ਉਹਨਾਂ ਦੇ ਲਿਖਤਾਂ ਜਿਹੜੀਆਂ ਪੁਰਾਤਨ ਲਿਖਤਾਂ ਜਿਹੜੀਆਂ ਉਹਦੇ ਵਿੱਚ ਵੀ ਪਿਆਰਿਓ ਜ਼ਿਆਦਾ ਕਰਕੇ ਇਤਿਹਾਸ ਦੇ ਵਿੱਚ ਸਾਹਿਬ ਦੇਵੀ ਜੀ, ਸਾਹਿਬ ਦੇਵੀ ਜੀ ਕਰਕੇ ਉਹਨਾਂ ਦਾ ਨਾਮ ਆਇਆ। ਲੇਕਿਨ ਖਾਲਸਾਈ ਬੋਲਬਾਲੇ ਨਿਹੰਗ ਸਿੰਘ ਦੇ ਬੋਲਬਾਲਿਆਂ ਦੇ ਵਿੱਚ ਉਹ ਦੇਵੀ ਨੂੰ ਦੇਵਾਂ ਬੋਲਦੇ ਹਨ, ਤਾਂ ਕਰਕੇ ਪਿਆਰਿਓ ਸਾਹਿਬ ਦੇਵਾਂ ਜੀ ਇਹ ਸ਼ਬਦ ਜਿਹੜਾ ਸਾਡੇ ਬੋਲਬਾਲੇ ਦੇ ਵਿੱਚ ਇਹ ਪ੍ਰਚਲਿਤ ਹੋਇਆ। ਤਾਂ ਕਰਕੇ ਮਾਤਾ ਜੀ ਦਾ ਜਿਹੜਾ ਪਾਵਨ ਅਸਥਾਨ ਵੀ ਜਿਹੜਾ ਉਹਦਾ ਵੀ ਨਾਮ ਆਪਾਂ ਸਤਿਕਾਰ ਦੇ ਨਾਲ ਮਾਤਾ ਇਹ ਤਾਂ ਪਿਆਰਿਓ ਵਿਸ਼ੇਸ਼ਣ ਹੈ ਖਾਲਸੇ ਦੀ ਮਾਤਾ ਕੌਣ ਸਾਹਿਬ ਦੇਵਾਂ ਜੀ, ਸਾਹਿਬ ਦੇਵਾਂ ਜੀ ਉਹਨਾਂ ਦਾ ਇਹ ਅਸਥਾਨ ਹੈ। ਸੋ ਲੇਕਿਨ ਲਿਖਤ ਦੇ ਵਿੱਚ ਇਤਿਹਾਸ ਦੇ ਵਿੱਚ ਉਹਨਾਂ ਦਾ ਦੇਵੀ ਕਰਕੇ ਆਇਆ, ਸਾਹਿਬ ਦੇਵੀ ਜੀ ਸਦਾ ਨਾਲ ਰਿਹਾ ਕਰਦੇ ਹਨ। ਲੇਕਿਨ ਸਤਿਗੁਰੂ ਮਹਾਰਾਜ ਨੂੰ ਪਤਾ ਚੱਲ ਗਿਆ ਜੇ ਹੁਣ ਅਸੀਂ ਪ੍ਰਭਪੁਰ ਪਿਆਨਾ ਕਰਨਾ ਇਹ ਨਾਲ ਰਹਿਣਗੇ ਤੇ ਇਹਨਾਂ ਨੇ ਵੀ ਸਤੀ ਹੋ ਜਾਣਾ, ਇਹਨਾਂ ਨੇ ਵੀ ਆਪਣਾ ਤਨ ਦਾ ਤਿਆਗ ਕਰ ਦੇਣਾ, ਇਹ ਮਹਾਰਾਜ ਜੀ ਨੂੰ ਨਹੀਂ ਪਾ ਰਿਹਾ ਹੈ।
1: ਰਾਮ ਕੁਵੇਰ ਭਾਈ ਕਹੇ
0: ਕਥਾ, ਇਹ ਸਾਰੀ ਕਥਾ ਜਿਹੜੀ ਹੈ ਭਾਈ ਰਾਮ ਕੁਵੇਰ ਜੀ ਆਪਣੇ ਸੰਗੀ ਸਾਥੀਆਂ ਨੂੰ ਦੱਸ ਰਹੇ ਹਨ।
1: ਸ਼ਰੋਤਾ ਬੀਤੀ ਸ਼ੁਭ
0: ਜਥਾ, ਇਹ ਕਹਿੰਦੇ ਕਿ ਭਾਈ ਹੇ ਸ਼ਰੋਤਾ ਜਨੋ ਤੇ ਆਪ ਜੀ ਇਹ ਕਥਾ ਜਿਹੜੀ ਆਪ ਸਰਵਣ ਕਰਨਾ ਕਰੋ।
1: ਨਗਰ ਜਾਤ ਮਗਮਾ,
0: ਹੁਣ ਅਬਚਲ ਨਗਰ ਇਹਦੇ

0: ਤੇ ਸਤਿਕਾਰਯੋਗ ਮਾਤਾ ਜੀ ਨੂੰ ਜਦੋਂ ਪਤਾ ਚੱਲਿਆ ਉਹ ਕਹਿੰਦੇ ਮੈਨੂੰ ਲੈਣ ਦੇ ਲਈ ਬਾਬਾ ਰਾਮ ਕੁਵਿਰ ਜੀ ਨੂੰ ਲੈਣ ਦੇ ਲਈ ਉਹ ਖੁਦ ਆ ਗਏ
1: ਤੱਕ ਦੂਰ ਮਿਲੀ ਤਹਾਂ
0: ਆਏ ਤੇ ਦੂਰ ਆ ਕਰਕੇ ਉਹ ਮਹਾਰਾਜ ਨੂੰ ਮਿਲਦੇ ਹਨ
1: ਬੰਧਨ ਕੋ ਅਰਜ਼
0: ਗੁਜਾਰੇ ਤੇ ਮੇਰੀ ਮਾਤਾ ਨੇ ਇਹ ਆਪ ਬਚਨ ਕਰਦੇ ਬਾਬਾ ਰਾਮ ਕੁਵਿਰ ਜੀ ਨੇ ਕਿਹਾ ਕਿ ਮੇਰੀ ਮਾਤਾ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਚਨ ਕਰਨਾ ਕੀਤਾ
1: ਪੁੱਤਰ ਹੈ ਮੋਹ
0: ਤੇ ਕਹਿਣ ਲੱਗੇ ਕਿ ਹੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਰੇ ਘਰ ਦੇ ਵਿੱਚ ਇੱਕੋ ਹੀ ਇੱਕ ਲੜਕਾ ਇਹ ਰਾਮ ਕੁਵਿਰ ਬਾਬਾ ਗੁਰਬਖਸ਼ ਸਿੰਘ ਜੀ ਹਨ

ਇਹਨੂੰ ਆਪਾਂ ਕਿਸ ਤਰ੍ਹਾਂ ਵੇਖ ਸਕਦੇ ਹਾਂ, ਕਦੇ ਜਿਹਦੇ ਬਾਬਤ ਸੁਣਿਆ ਨਹੀਂ, ਕਦੇ ਕੋਈ ਗੱਲ ਪਤਾ ਥੋੜੀ ਆ। ਅੱਜ ਦੇ ਜ਼ਮਾਨੇ ਦੇ ਵਿੱਚ ਚਲੋ ਪਤਾ ਲੱਗ ਜਾਂਦਾ ਕਿੱਥੇ ਕੀ ਚੱਲ ਰਿਹਾ, ਉਹਨਾਂ ਜ਼ਮਾਨਿਆਂ

0: ਮੇਰਾ ਇੱਕੋ ਇੱਕ ਲੜਕਾ ਉਹ ਵੀ ਜੇ ਆਪ ਜੀ ਦੇ ਨਾਲ ਚੱਲ ਗਿਆ ਵਾਪਸ ਨਹੀਂ ਆਇਆ ਤੇ ਮਹਾਰਾਜ ਮੇਰਾ ਕੀ ਬਣੇਗਾ।
1: ਸਿੰਘ ਇਹ ਕਿਰਪਾ ਕੀ
0: ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ।

ਤੇ ਆਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਰਾਮ ਕੁੰਵਰ ਜੀ ਦੇ ਤਾਂ ਬਚਨ ਕੀਤਾ, ਉਹਨਾਂ ਨੂੰ ਭਾਈ ਜੀ ਬੋਲਿਆ ਕਰਦੇ ਸਨ। ਕਹਿਣ ਲੱਗੇ ਭਾਈ ਜੀ ਆਪ ਜੀ

0: ਹੁਣ ਤੁਹਾਡਾ ਇੱਥੇ ਰਹਿਣਾ ਨਹੀਂ ਬਣਦਾ, ਤੁਸੀਂ ਕਿਰਪਾ ਕਰਕੇ ਵਾਪਸ ਚੱਲ ਜਾਓ।
1: ਨਾਨਕ ਦੂਰ ਉਲੰਘਤ
0: ਧਾਈ। ਇੰਨੀ ਬਿਰਧ ਮਾਤਾ ਜਿਹੜੀ ਹੈ ਉਹਨੂੰ ਰਿਹਾ ਨਹੀਂ ਗਿਆ ਉਤੋਂ, ਤੇ ਆਪ ਜੀ ਨੂੰ ਲੈਣ ਦੇ ਲਈ ਆਈ ਹੈ, ਤੇ ਉਹਨੂੰ ਅਸਾਂ ਨੇ ਖਾਲੀ ਨਹੀਂ ਭੇਜਣਾ। ਗੁਰੂ ਮਹਾਰਾਜ ਨੇ ਦੇਖੋ ਬਹਾਨਾ ਵੀ ਕੀ ਲਾਇਆ ਕਿ ਚਲੋ ਮਜਬੂਰਨ ਉਹ ਆਈ ਤਾਂ ਸੀ ਕੱਲੀ, ਚਲੋ ਨਾਲ ਹੋਣਗੇ ਇੱਕ ਦੋ ਸੇਵਾਦਾਰ, ਲੇਕਿਨ ਉਹਨਾਂ ਨੂੰ ਕੱਲੇ ਆਪਾਂ ਨਹੀਂ ਭੇਜ ਸਕਦੇ ਆ। ਤਾਂ ਕਰਕੇ ਬਾਬਾ ਰਾਮ ਕਵੀਰ ਜੀ ਆਪ ਜੀ ਆਪਣੇ ਮਾਤਾ ਜੀ ਦੇ ਨਾਲ ਜਾਓ। ਆਪ ਜੀ ਇੱਕੋ ਇੱਕ ਲੜਕੇ ਹੋ ਤੇ ਆਪ ਜੀ ਦਾ ਵਿਛੋੜਾ ਜਿਹੜਾ ਉਹਨਾਂ ਤੋਂ ਜਰਿਆ ਨਹੀਂ ਜਾ ਰਿਹਾ ਹੈ। ਇਹ ਗੱਲ ਹੁੰਦੀ ਹੈ ਪਿਆਰਿਓ ਘਰ ਦੇ ਵਿੱਚ ਪਰਿਵਾਰਾਂ ਦੇ ਵਿੱਚ, ਜੇ ਦੋ ਚਾਰ ਬੱਚੇ ਹੋਣ, ਸੰਤਾਨ ਹੋਵੇ, ਇੱਕ ਬੱਚਾ ਚਲੋ ਕਿੱਥੇ ਆਸੇ ਪਾਸੇ ਵੀ ਜਾਵੇ ਤਾਂ ਵੀ ਪਿਆਰਿਓ ਮਾਂ ਬਾਪ ਜਿਹੜੇ ਕਹਿ ਦਿੰਦੇ ਚਲੋ ਕੋਈ ਨਹੀਂ, ਇੱਕ ਗਿਆ ਤਾਂ ਇੱਕ ਤਾਂ ਹੈ। ਲੋੜ ਹੁੰਦੀ ਹੈ ਪਿਆਰਿਓ, ਇੱਕ ਸਵਾਰਥ ਵੀ ਹੁੰਦਾ ਇਹਨੂੰ, ਇਹ ਸਵਾਰਥ ਦੀ ਵੀ ਦ੍ਰਿਸ਼ਟੀ ਹੁੰਦੀ ਹੈ। ਮਹਾਰਾਜ ਨੇ ਆਪ ਵਚਨ ਕਰਨਾ ਕੀਤਾ ਕਿ ਇੱਕ ਮਾਂ ਵੀ ਜਿਹੜੀ ਪਿਆਰਿਓ ਜਦੋਂ ਆਪਣੇ ਗਰਭ ਜਦੋਂ ਉਹ ਗਰਭ ਧਾਰਨ ਕਰਦੀ ਹੈ ਉਸ ਵੇਲੇ ਉਹ ਖੁਆਇਸ਼ਾਂ ਪਾਲਦੀ ਹੈ, ਕਹਿੰਦੀ ਹੈ ਕਿ ਜਨ ਮਾਤਾ ਵਿਚਾਰ ਕਰਦੀ ਕਿ ਮੇਰੇ ਗਰਭ ਦੇ ਵਿੱਚ ਜੇ ਲੜਕਾ ਹੋ ਗਿਆ ਤੇ ਵਧੀਆ ਹੋਵੇਗਾ, ਭਾਈ ਵੱਡਾ ਹੋ ਕਰਕੇ ਮੇਰਾ ਲਾਲਣ ਪਾਲਣ ਕਰੇਗਾ, ਮੇਰੀ ਸੇਵਾ ਕਰੇਗਾ, ਮੇਰੀ ਟਹਿਲ ਕਰੇਗਾ। ਉਹ ਵੀ ਪਿਆਰਿਓ ਆਪਣਾ ਸੁੱਖ ਲੋੜਦੀ ਹੈ। ਸੋ ਇਸ ਤਰ੍ਹਾਂ ਮਾਂ ਬਾਪ ਨੂੰ ਹੁੰਦਾ ਹੈ, ਜੇ ਇਕੱਲਾ ਹੀ ਬੱਚਾ ਹੋਵੇ ਤੇ ਉਹਨੂੰ ਛੱਡਦੇ ਨਹੀਂ ਹਨ, ਚਲੋ ਦੋ ਚਾਰ ਹੋਣ ਤੇ ਕਈ ਵਾਰੀ ਕਹਿ ਵੀ ਦਿੰਦੇ ਚਲੋ ਜੀ ਇੱਕ ਤਾਂ ਹੈ ਨਾਲ, ਦੋ ਨਾਲ ਹੈ, ਦੋ ਚਲੋ ਕਿੱਥੇ ਬਾਹਰ ਅੰਦਰ ਵੀ ਚੱਲ ਕੇ, ਕੋਈ ਗੱਲ ਨਹੀਂ ਹੈ। ਤੇ ਮਹਾਰਾਜ ਨੇ ਵੀ ਕਿਹਾ ਗੱਲ ਉਹਨਾਂ ਦੀ ਵੀ ਜਾਇਜ਼ ਹੈ, ਹੁਣ ਉਹ ਆਪਣਾ ਬੁਢਾਪਾ ਜਿਹੜਾ ਕਿਹਦੇ ਸਹਾਰਾ ਸਹਾਰੇ ਦੇ ਉੱਤੇ ਕੱਟਣਾ ਕਰੇ, ਇਸ ਕਰਕੇ ਉਹ ਆਪ ਜੀ

0: ਹੋਏ ਨਿਰਬਾਹੁ। ਤੇ
1: ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਮੇਰਾ ਨੇਮ ਜਿਹੜਾ ਹੈ, ਉਹਨਾਂ ਨੇ ਵੀ ਇੱਕ ਨੇਮ ਕਰਨਾ ਕੀਤਾ, ਪ੍ਰਣ ਕਰਨਾ ਕੀਤਾ, ਮੇਰਾ ਨੇਮ

0: ਚਰਨਾਂ ਦੇ ਵਿੱਚ ਆਏ ਸੀ ਨਾ ਪਿਆਰਿਓ, ਇਹਨਾਂ ਨੇ ਵੀ ਪ੍ਰਾਣ ਕਰਨਾ ਕੀਤਾ। ਬਾਅਦ ਦੇ ਵਿੱਚ ਜਦੋਂ ਤੱਕ ਜਦੋਂ ਸਤਿਗੁਰੂ ਮਹਾਰਾਜ ਜੀ ਦੱਖਣ ਦੇ ਵੱਲ ਨਿਕਲੇ, ਇਹਨਾਂ ਨੇ ਪ੍ਰਣ ਕਰ ਲਿਆ ਕਿ ਸਤਿਗੁਰੂ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਹੀ ਮੈਨੇ ਪ੍ਰਸ਼ਾਦਾ ਪਾਣੀ ਛਕਣਾ ਹੈ। ਤੇ ਕਹਿਣ ਲੱਗੇ ਮਹਾਰਾਜ, ਤੇ ਹੁਣ ਤੱਕ ਆ ਲੰਬਾ ਸਮਾਂ, ਸਾਲ ਦੋ ਸਾਲ ਦਾ ਸਮਾਂ, ਇਹ ਨੇਮ ਮੇਰਾ ਪੂਰਾ ਹੋ ਗਿਆ। ਰੋਜ਼ ਤੁਹਾਡੇ ਦਰਸ਼ਨ ਕਰਦਾ, ਪ੍ਰਸ਼ਾਦਾ ਪਾਣੀ ਛਕਦਾ ਹਾਂ, ਅੰਨ ਪਾਣੀ ਮੈਂ ਗ੍ਰਹਿਣ ਕਰਦਾ ਹਾਂ, ਲੇਕਿਨ ਮਹਾਰਾਜ ਆਪ ਜੀ ਹੁਣ ਮੈਨੂੰ ਕਹਿੰਦੇ ਕਿ ਵਾਪਸ ਚਲ ਜਾਓ, ਮੇਰਾ ਨੇਮ ਜਿਹੜਾ, ਮੇਰੀ ਅਰਦਾਸ ਕਿਸ ਤਰ੍ਹਾਂ ਪੂਰੀ ਹੋਵੇਗੀ। ਤੇ ਆਪ ਜੀ ਦੇ ਦਰਸ਼ਨ ਕਰਨ ਤੋਂ ਬਗੈਰ ਮੈਂ ਨਿਰਾਹਾਰੀ ਰਹਿ ਜਾਵਾਂਗਾ।
1: ਪਿਛਰੇ ਜਬ ਅੰਨ ਨਾ ਖਾਓ,
0: ਜੇ ਆਪ ਜੀ ਤੋਂ ਮੈਨੂੰ ਵਿਛੋੜਾ ਹੋ ਗਿਆ, ਕਿਉਂਕਿ ਮਹਾਰਾਜ ਮੈਨੇ ਇਹ ਅਰਦਾਸ ਕਰਾਉਣੀ ਕੀਤੀ, ਪ੍ਰਣ ਕਰਨਾ ਕੀਤਾ। ਇਹ ਵੀ ਸਾਧ ਸੰਗਤ ਜੀ ਕਿ ਨਾਮ ਬਾਣੀ ਦੇ ਜਿਹੜੇ ਜਾਪ ਰਸੀਏ ਹੁੰਦੇ ਨਾ ਪਿਆਰਿਓ, ਤੇ ਉਹਨਾਂ ਨੂੰ ਕਈ ਵਾਰੀ ਹੱਠ ਕਰਨੇ ਪੈਂਦੇ ਹਨ। ਤਾਂ ਹੀ ਤਾਂ ਆਪਾਂ ਕਹਿੰਦੇ ਨਾ, ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ। ਹੱਠ ਵੀ ਪਿਆਰਿਓ ਕਰਨਾ ਪੈਂਦਾ ਹੈ, ਜੇ ਕੁਛ ਕਰਨਾ, ਨੇਮ ਨਿਭਾਉਣਾ, ਤੇ ਤੁਹਾਨੂੰ ਹੱਠ ਕਰਨਾ ਪਵੇਗਾ, ਤਾਂ ਹੀ ਪਿਆਰਿਓ ਉਹ ਹੱਠ ਦੇ ਨਾਲ ਤੁਹਾਡਾ ਨੇਮ ਪੂਰਾ ਹੋਵੇਗਾ। ਜੇ ਕੋਈ ਹੱਟ ਨਾ ਕਰੋ ਤੇ ਸੱਚ ਜਾਣੋ ਪਿਆਰਿਓ, ਬੰਦੇ ਤੋਂ ਆਪਣਾ ਨਿਤਨੇਮ ਵੀ ਨਹੀਂ ਹੋਵੇਗਾ। ਇਹਦੇ ਲਈ ਹੱਟ ਕਰਨੇ ਪੈਂਦੇ ਹਨ। ਕਈ ਗੁਰਮੁਖ ਪਿਆਰੇ ਮਹਾਰਾਜ ਨੇ ਵੀ ਆਪ ਵਚਨ ਕੀਤਾ ਕਿ ਦੇਵਤਿਆਂ ਦਰਸ਼ਨ ਕੈ ਤਾਈ ਦੁੱਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮਹਿ ਰਹਿਤੇ, ਕਰ ਕਰ ਭਗਵੇ ਭੇਸ ਪਏ, ਤਉ ਕਾਰਨ ਸਾਹਿਬਾ ਰੰਗ ਰਤੇ। ਤੇਰੇ ਕਾਰਨ ਕਰਕੇ, ਤੇਰੀ ਪ੍ਰਾਪਤੀ ਕਰਕੇ ਉਹਨਾਂ ਨੇ ਵੀ ਕਿੰਨਾ ਹੱਠ ਕਰਨਾ ਕੀਤਾ ਹੈ। ਕਈ ਪਿਆਰੇ ਉਹ ਹੱਠ ਕਰਦੇ, ਜਦੋਂ ਹੱਠ ਕਰੋਗੇ ਤਾਂ ਹੀ ਗੱਲ ਬਣਦੀ ਹੈ। ਕਈਆਂ ਦਾ ਹੱਠ ਹੁੰਦਾ ਜੀ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ, ਤੇ ਉਹ ਹੱਟ ਹੀ ਪਿਆਰੇ ਉਹਨਾਂ ਨੂੰ ਉਠਾ ਦਿੰਦਾ ਹੈ। ਕਈਆਂ ਦਾ ਹੱਟ ਹੁੰਦਾ ਹੈ ਕਿ ਭਾਈ ਕਿ ਆਪਾਂ ਰੋਜ਼ ਗੁਰੂ ਘਰ ਦੇ ਵਿੱਚ ਆਉਣਾ ਹੈ, ਇਸ ਟਾਈਮ ਦੇ ਵਿੱਚ ਆਪਣੀ ਹਾਜ਼ਰੀ ਭਰਨੀ ਹੈ। ਸੱਚ ਜਾਣੋ ਪਿਆਰਿਓ, ਉਹਦੇ ਨਾਲ ਉਹਨਾਂ ਦਾ ਹੱਟ ਦੇ ਨਾਲ ਹੀ ਨੇਮ ਪੂਰਾ ਹੁੰਦਾ। ਜੇ ਤੁਹਾਡੇ ਅੰਦਰ ਹੱਠ ਨਾ ਹੋਵੇ, ਸੱਚ ਜਾਣੋ, ਕਦੇ ਤੁਹਾਡਾ ਕਿਸੇ ਵੀ ਰੂਪ ਦੇ ਵਿੱਚ ਨੇਮ ਤੁਹਾਡਾ ਪੂਰਾ ਨਹੀਂ ਹੋਵੇਗਾ। ਕਈ ਗੁਰਮੁਖ ਪਿਆਰੇ ਕਹਿੰਦੇ ਕਿ ਜੀ ਇੰਨੇ ਸਾਲਾਂ ਤੋਂ ਰੋਜ਼ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਦੇ ਹਾਂ, ਇਹ ਹੱਟ ਹੀ ਲੈ ਕੇ ਆਉਂਦਾ ਪਿਆਰੇ। ਤੇ ਕਈ ਕਹਿੰਦੇ ਨਾ, ਅਸੀਂ ਰੋਜ਼ ਕਥਾ ਸਰਵਣ ਕਰਦੇ ਹਾਂ, ਰੋਜ਼ ਕੀਰਤਨ ਸਰਵਣ ਕਰਦੇ ਹਾਂ, ਇਹ ਹੱਟ ਹੁੰਦਾ, ਕਰਨਾ ਵੀ ਚਾਹੀਦਾ ਹੈ। ਆਪਾਂ ਕੀ ਕਰਦੇ ਪਿਆਰਿਓ, ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜੇ ਤੇ ਹੱਟ ਕਰਨਾ ਉੱਥੇ ਨਹੀਂ ਕਰਦੇ, ਜਿੱਥੇ ਨਹੀਂ ਕਰਨਾ ਉੱਥੇ ਕਰਦੇ। ਚੰਗਾ ਕੰਮ ਕਰਨਾ, ਭਜਨ ਬੰਦਗੀ ਕਰਨੀ, ਸੇਵਾ ਸਿਮਰਨ ਕਰਨਾ, ਹੱਠ ਕਰਨੇ ਪੈਂਦੇ ਹਨ। ਤਾਂ ਹੀ ਪਿਆਰਿਓ ਉਹ ਹੱਠ ਤੁਹਾਡਾ ਨੇਮ ਬਣ ਜਾਂਦਾ, ਤੇ ਨੇਮ ਦੇ ਨਾਲ ਬੰਦੇ ਦੇ ਅੰਦਰ ਪ੍ਰੇਮ ਆ ਜਾਂਦਾ ਹੈ। ਤਾਂ ਹੀ ਤਾਂ ਫਿਰ ਕਈ ਗੁਰਮੁਖ ਪਿਆਰੇ ਇਹ ਵੀ ਹੱਟ ਕਰਦੇ, ਵਧੀਆ ਹੱਟ ਹਨ ਪਿਆਰਿਓ, ਇਹਦੇ ਨਾਲ ਜੀਵਨ ਸਵਰ ਜਾਂਦਾ। ਹੁਣ ਜਿਹਨੇ ਕਦੇ ਹੱਠ ਨਹੀਂ ਕੀਤਾ, ਉਹ ਬੰਦੇ ਫਿਰ ਕੀ ਕਰਦੇ, ਜਦੋਂ ਮਰਜ਼ੀ ਉੱਠੋ, ਜਦੋਂ ਮਰਜ਼ੀ ਪ੍ਰਸ਼ਾਦਾ ਛਕੋ। ਕਦੇ ਉਹਨਾਂ ਨੂੰ ਪੁੱਛੋ ਕਿ ਪਾਠ ਕੀਤਾ ਭਾਈ, ਕਹਿੰਦੇ

ਤੇ ਕੱਲ ਕਰ ਲਵਾਂਗੇ। ਇਸ ਤਰ੍ਹਾਂ ਗੱਲ ਨਹੀਂ ਬਣਦੀ ਆ। ਜੇ ਤੁਸੀਂ ਹੱਟ ਕਰ ਲਿਆ ਮਨ ਵਿੱਚ ਦ੍ਰਿੜਤਾ, ਇਹ ਪਿਆਰੇ ਇੱਕ ਜੁਗਤੀ ਆ, ਜੇ ਨਹੀਂ ਤਾਂ ਆਪਣੇ ਅੰਦਰ ਅਪਣਾ ਕੇ ਦੇਖ ਲਿਓ, ਇੱਕ ਹੱਟ ਕਰ ਲੈਣਾ ਚਾਹੀਦਾ ਹੈ। ਆਪਣੇ ਮਨ ਦੇ ਨਾਲ ਹੀ ਪਿਆਰਿਓ ਉਹਨੂੰ ਸਿੱਖਿਆ ਦਿਓ, ਹੱਟ ਦੇ ਦਿਓ ਕਿ ਮਨਾ ਜਦੋਂ ਤੱਕ ਗੁਰਬਾਣੀ ਦਾ ਜਾਪ ਨਹੀਂ ਕਰ ਲੈਂਦਾ ਉਦੋਂ ਤੱਕ ਅੰਨ ਪਾਣੀ ਤੂੰ ਆਪਣੇ ਮੂੰਹ ਦੇ ਨਾਲ ਨਹੀਂ ਲਾਵੇਗਾ। ਜਦੋਂ ਇਸ ਤਰ੍ਹਾਂ ਕਰੋ ਕਿ ਜਦੋਂ ਆਪਾਂ ਉੱਠਦੇ ਹਾਂ ਪਿਆਰਿਓ, ਉੱਠਣ ਤੋਂ ਬਾਅਦ ਥੋੜ੍ਹੇ ਕੁ ਸਮੇਂ ਤੋਂ ਬਾਅਦ ਪਿਆਸ ਲੱਗਦੀ ਹੈ, ਭੁੱਖ ਲੱਗਦੀ ਹੈ, ਲੱਗਦੀ ਕਿ ਨਹੀਂ ਲੱਗਦੀ, ਲੇਕਿਨ ਜਦੋਂ ਹੱਠ ਕਰ ਲਿਆ ਫਿਰ ਬੰਦਾ ਕੀ ਕਹਿੰਦਾ ਕਿ ਉਹ ਆਪਾਂ ਨੂੰ ਭੁੱਖ ਲੱਗੀ ਹੈ, ਪਿਆਸ ਲੱਗੀ, ਤ੍ਰੇਹ ਲੱਗੀ ਹੈ, ਇੰਝ ਛਕਾਂਗੇ ਹੱਠ ਨਹੀਂ ਰਵੇਗਾ। ਫਿਰ ਪਿਆਰਿਓ ਉਹ ਬਦੋ ਬਦੀ ਫਿਰ ਉਹਨੂੰ ਨਿਤਨੇਮ ਕਰਨੀ ਪਵੇਗਾ, ਉਹਨੇ ਇਸ਼ਨਾਨ ਪਾਨ ਕਰ ਲਿਆ, ਉਹ ਹੁੰਦੇ ਨਾਲ ਹੀ ਫਿਰ ਪਿਆਰਿਓ ਉਹ ਵਧੀਆ ਪਿਆਰ ਦੇ ਨਾਲ ਆਪਣਾ ਨਿਤਨੇਮ ਕਰ ਲਵੇਗਾ, ਜੋ ਵੀ ਉਹਦਾ ਆਪਣਾ ਨੇਮ ਨਿਭਾ ਕਰਕੇ। ਇਸ ਤਰ੍ਹਾਂ ਫਿਰ ਪਿਆਰਿਓ ਗੱਲ ਜਿਹੜੀ ਹੈ ਉਹ ਬਣਦੀ ਹੈ। ਜੇ ਹੱਠ ਨਹੀਂ ਦਿੱਤਾ ਇਸ ਤਰ੍ਹਾਂ ਦੇ ਮਨ ਨੂੰ ਵੀ ਪਿਆਰਿਓ ਧੀਰਜ ਆਦਿਕ ਨਹੀਂ ਦਿੱਤੇ ਨਾ, ਤੇ ਮਨ ਬੜਾ ਅਵੇੜਾ, ਇਹਨੇ ਨਹੀਂ ਮੰਨਣਾ। ਕਈ ਵਾਰੀ ਨਾ ਆਪ ਜੀ ਖੁਦ ਦੇਖੋ, ਇੱਕ ਗੱਲ ਹੁੰਦੀ ਹੈ ਕਿ ਜਦੋਂ ਕਦੇ ਛੁੱਟੀ ਦਾ ਦਿਨ ਹੁੰਦਾ ਨਾ, ਅਸੀਂ ਵੀ ਪਹਿਲੇ ਬਹੁਤ ਸੋਚਦੇ ਕਿ ਨਹੀਂ ਜੀ ਚਲੋ ਕਿ ਦਿਨ ਸੰਡੇ ਹੋਵੇ ਤੇ ਆਪਾਂ ਇਹ ਕਰਨਾ, ਉਹ ਕਰਨਾ, ਇੰਨਾ ਪਾਠ ਕਰਨਾ। ਸੱਚ ਜਾਣੋ ਛੁੱਟੀ ਵਾਲੇ ਦਿਨ ਪਿਆਰਿਓ ਕਈ ਵਾਰੀ ਜਪਜੀ ਸਾਹਿਬ ਦਾ ਵੀ ਪਾਠ ਨਹੀਂ ਹੁੰਦਾ। ਬੰਦਾ ਵੇਖਦਾ ਹੀ ਰਹਿੰਦਾ, ਕਹਿੰਦਾ ਜੀ ਚਲੋ ਛੁੱਟੀ ਹੈ, ਆਹ ਦੁਪਹਿਰੇ ਕਰ ਲਵਾਂਗੇ, ਵਿਹਲੇ ਹੀ ਹਾਂ, ਉਹ ਵੀ ਲੰਘ ਜਾਂਦਾ। ਕਹਿੰਦੇ ਜੀ ਸ਼ਾਮਾਂ ਨੂੰ ਕਰ ਲਵਾਂਗੇ, ਉਹ ਵੀ ਲੰਘ ਜਾਂਦੀ ਹੈ, ਫਿਰ ਰਾਤ ਨੂੰ ਉਹ ਵੀ ਲੰਘ ਜਾਂਦੀ। ਫਿਰ ਮਹਿਸੂਸ ਹੁੰਦਾ ਕਿ ਭਾਈ ਸਾਰਾ ਦਿਨ ਉਂਝੀ ਵਿਅਰਥ ਗਵਾ ਲਿਆ, ਲੇਕਿਨ ਅੱਜ ਤਾਂ ਪਾਠ ਵੀ ਨਹੀਂ ਹੋਇਆ, ਕਿਉਂਕਿ ਹੱਟ ਨਹੀਂ ਦਿੱਤਾ ਮਨ ਨੂੰ। ਜੇ ਮਨ ਨੂੰ ਹੱਟ ਦਿਓ, ਬੋਲੋ ਕਿ ਆਪਾਂ ਉੱਠਦੇ ਸਾਥ ਹੀ ਭਾਈ ਇੰਨਾ ਪਾਠ ਕਰਨਾ, ਉਹ ਤੋਂ ਬਾਅਦ ਅਗਲੀ ਕਿਰਿਆ ਕਰਨੀ ਹੈ, ਫਿਰ ਦੇਖੋ ਪਿਆਰਿਓ ਕਿਸ ਤਰ੍ਹਾਂ ਨੇਮ ਨਿਭਦਾ ਹੈ। ਇਸ ਤਰ੍ਹਾਂ ਇਹਨਾਂ ਨੇ ਹੱਟ ਕਰਨਾ ਕੀਤਾ। ਕਹਿਣ ਲੱਗੇ ਸਤਿਗੁਰੂ ਮਹਾਰਾਜ, ਜੇ ਮੈਂ ਭੁੱਖਾ ਰਹਿ ਗਿਆ, ਮੈਂ ਆਪਣਾ ਹੱਠ ਓੜਕ ਤੱਕ ਨਿਭਾਉਣਾ ਹੈ, ਮੈਂ ਮਰ ਜਾਵਾਂਗਾ, ਹੱਠ ਨਹੀਂ ਤਿਆਗਣਾ, ਜੇ ਪ੍ਰਸ਼ਾਦਾ ਨਹੀਂ ਛਕਿਆ ਤੇ ਉਂਝੀ ਮਰ ਜਾਣਾ ਮੈਂ। ਇਹ ਸਭ ਤੋਂ ਪਹਿਲੇ ਤੁਸੀਂ ਮੈਨੂੰ ਕਹਿੰਦੇ ਕਿ ਰਾਮ ਕੁਵਿੜ ਜੀ ਚੱਲ ਜਾਓ ਮਾਤਾ ਜੀ ਦੇ ਨਾਲ, ਹੁਣ ਮਹਾਰਾਜ ਮੇਰਾ ਕੋਈ ਇਲਾਜ ਤਾਂ ਦੱਸੋ, ਮੈਂ ਕਿਸ ਤਰ੍ਹਾਂ ਤੁਹਾਡੇ ਦਰਸ਼ਨ ਕਰਾਂ, ਉਹ ਤੋਂ ਬਾਅਦ ਮੈਨੂੰ ਆਪਣੇ ਦੇਸ਼ ਪੰਜਾਬ ਦੇ ਵੱਲ ਤੋਰਨਾ ਕਰੋ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਹਿਰਦੇ ਵਿੱਚ ਵਿਚਾਰ ਕਰਦੇ ਹਨ, ਸਾਰਿਆਂ ਨੂੰ ਸਰਵਣ ਕਰਾਉਂਦਿਆਂ ਉਹਨਾਂ

ਜਦੋਂ ਦਰਖਤਾਂ ਦੇ ਦਰਸ਼ਨ ਕਰੋਗੇ, ਬਾਰ ਬਾਰ ਜੰਗਲਾਂ ਖੁੱਲ੍ਹੇ ਦੇ ਵਿੱਚ ਜਾਓਗੇ ਤੇ ਇਹ ਪ੍ਰਕਿਰਤੀ ਦੇ ਵਿੱਚੋਂ, ਕਿਉਂਕਿ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਵੇ। ਕੁਦਰਤ ਦੇ ਵਿੱਚ ਬਲਹਾਰੀ ਕੁਦਰਤ ਵਸਿਆ, ਕੁਦਰਤ ਦੇ ਵਿੱਚ ਪਿਆਰਿਓ ਵਾਹਿਗੁਰੂ ਜੀ ਦਾ ਵਾਸਾ ਹੈ। ਮਹਾਰਾਜ ਨੇ ਬਚਨ ਕਰਨਾ ਕੀਤਾ, ਜਦੋਂ ਦਿਨ ਚੜ੍ਹ

ਜਦੋਂ ਵੀ ਸਾਡੇ ਦਰਸ਼ਨ ਕਰਨ ਦਾ ਨਾ ਇਕਾਂਤ ਦੇ ਵਿੱਚ ਚੱਲ ਜਾਓ, ਕੱਲੇ ਜਾਣਾ, ਸਾਰਿਆਂ ਨੂੰ ਨਾਲ ਲੈ ਕੇ ਨਹੀਂ ਜਾਣਾ, ਕੱਲੇ ਜਾਓ, ਭਜਨ ਬੰਦਗੀ ਕਰਨਾ ਕਰੋ, ਪਿਆਰ ਦੇ ਨਾਲ ਪ੍ਰਕਿਰਤੀ ਦੇ ਦਰਸ਼ਨ ਕਰੋ, ਪ੍ਰਕਿਰਤੀ ਦੇ ਵਿੱਚੋਂ ਹੀ ਤੁਹਾਨੂੰ ਸਾਡੇ ਦਰਸ਼ਨਾਂ ਦੀ

0: ਉਚਾਰੇ।
1: ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਮਾਤਾ ਸਾਹਿਬ ਦੇਵੀ ਜੀ ਦੇ ਤਾਈ ਉਹਨਾਂ ਦੇ ਤਾਈ ਇਹ ਬਚਨ ਕਰਨਾ ਕੀਤਾ,
0: ਹਟ ਦਿੱਲੀ ਪੁਰ ਜਾ,
1: ਤੇ ਉਹਨਾਂ ਨੂੰ ਬਚਨ ਕੀਤਾ ਕਿ ਆਪ ਜੀ ਹੁਣ ਇੱਥੋਂ ਵਾਪਸ ਚੱਲ ਜਾਓ। ਬਾਬਾ ਰਾਮ ਕੁਵੈਰ ਜੀ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਲੈਣ ਦੇ ਲਈ ਆਏ ਹਾਂ ਤੇ ਤੁਸੀਂ ਉਹਨਾਂ ਦੇ ਨਾਲ ਜਾਓ, ਤੁਸੀਂ ਪੰਜਾਬ ਨਹੀਂ ਜਾਣਾ, ਤੁਸੀਂ ਦਿੱਲੀ ਜਾ ਕਰਕੇ ਟਿਕ ਜਾਓ। ਉੱਥੇ ਜਾ ਕਰਕੇ ਮਾਤਾ ਸੁੰਦਰੀ ਜੀ ਜਿਹੜੇ ਹਨ ਸਤਿਕਾਰਯੋਗ ਸਾਡੇ ਮਹਿਲ ਜਿਹੜੇ ਤੇ ਉਹ ਉੱਥੇ ਰਿਹਾ ਕਰਦੇ ਤੁਹਾਡੇ, ਤੇ ਉਹ ਉਹਨਾਂ ਦੇ ਕੋਲ ਜਾ ਕਰਕੇ ਤੁਸੀਂ ਦਿੱਲੀ ਦੇ

0: ਸਾਧਕ ਆਪਣੇ ਸਿੰਘਾਂ ਦੀ ਬਾਗ ਡੋਰ ਤੁਸੀਂ ਦੋਵੇਂ ਰਲ ਮਿਲ ਕਰਕੇ ਸਾਂਭੋ, ਸਾਰੀ ਸੰਗਤ ਨੇ ਤੁਹਾਡੀ ਬਹੁਤ ਸੇਵਾ ਕਰਨੀ ਹੈ।
1: ਹਮ ਸਮ ਦੁਹਵਨ ਦਰਸ਼ਨ ਪਾਵਾ,
0: ਤੇ ਹਮ ਸਮ ਭਾਵ ਕੇ ਸਾਡੇ ਨਾਲ ਤੇ ਸਾਡੇ ਦਰਸ਼ਨ ਤੁਹਾਨੂੰ ਦੋਵਾਂ ਨੂੰ ਉੱਥੇ ਪ੍ਰਾਪਤ ਹੋਣਗੇ। ਇਤਿਹਾਸਿਕ ਸਤਿਗੁਰੂ ਮਹਾਰਾਜ ਜੀ ਨੇ ਮਾਤਾ ਸਾਹਿਬ ਦੇਵੀ ਜੀ ਨੂੰ ਬਹੁਤ ਸਮਝਾਉਣਾ ਕੀਤਾ
1: ਹਟਾਈ,
0: ਤੇ ਉਹ ਨਾਲ ਨਹੀਂ ਹਟਦੇ। ਉਹਨਾਂ ਨੇ ਕਿਹਾ ਸਤਿਗੁਰੂ ਮਹਾਰਾਜ ਮੈਂ ਆਪ ਜੀ ਨੂੰ ਛੱਡ ਕਰਕੇ ਨਹੀਂ ਜਾਣਾ, ਤੁਹਾਡੇ ਨਾਲ ਹੀ ਰਹਿਣਾ। ਉਹਨਾਂ ਨੇ ਵੀ ਪਿਆਰੇ ਪ੍ਰਣ ਕਰਨਾ ਕੀਤਾ। ਹੁਣ ਮੈਂ ਇੱਕ ਬੇਨਤੀ ਕਰਾਂ ਕਿ ਮਾਤਾ ਸਾਹਿਬ ਦੇਵਾਂ ਜੀ ਜਿਹੜੇ ਹਨ, ਜਦੋਂ ਇਹਨਾਂ ਦਾ ਵਿਵਾਹ ਕਾਰਜ ਹੋਇਆ, ਸਤਿਗੁਰੂ ਮਹਾਰਾਜ ਜੀ ਦੇ ਨਾਲ ਇਹ ਕੁਆਰਾ ਡੋਲਾ ਬਣ ਕੇ ਰਹੇ। ਇਹਨਾਂ ਦਾ ਇਤਿਹਾਸ ਦੇ ਵਿੱਚ ਪਿਆਰੇ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਵੀ ਸਾਹਿਬ ਦੇਵੀ ਕੁਆਰਾ ਡੋਲਾ, ਕੁਆਰਾ ਡੋਲਾ ਕਹਿ ਕਰਕੇ ਇਹਨਾਂ ਨੂੰ ਸੰਬੋਧਨ ਕੀਤਾ ਗਿਆ। ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਰਹਿ ਕੁਆਰੇ ਬਣ ਕਰਕੇ ਰਹਿ, ਕੁਆਰਾਪਨ ਇਹਨਾਂ ਦਾ ਜਿਹੜਾ ਖਾਲੀ ਨਹੀਂ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਪ੍ਰਣ ਕੀਤਾ ਸੀ ਕਿ ਰੋਜ਼ ਮੈਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨਾ, ਤਾਂ ਕਰਕੇ ਇੱਥੋਂ ਤੱਕ ਮਾਤਾ ਜੀ ਨਾਲ ਆਏ। ਹੁਣ ਕਹਿਣ ਲੱਗੇ ਮਹਾਰਾਜ ਹੁਣ ਆਪ ਜੀ ਮੈਨੂੰ ਵਾਪਸ ਭੇਜ ਰਹੇ ਹੋ, ਮੈਂ ਆਪ ਜੀ ਤੋਂ ਬਗੈਰ ਮੈਨੇ ਪ੍ਰਣ ਕੀਤਾ ਕਿ ਜਦੋਂ ਤੱਕ ਜੀਵਤ ਹਾਂ ਤੁਹਾਡੇ ਰੋਜ਼ ਦਰਸ਼ਨ ਕਰਨੇ, ਜੇ ਤੁਹਾਡੇ ਦਰਸ਼ਨਾਂ ਦੀ ਪ੍ਰਾਪਤੀ ਨਹੀਂ ਹੋਵੇਗੀ ਤਾਂ ਸਤਿਗੁਰੂ ਮਹਾਰਾਜ ਮੈਂ ਪ੍ਰਸ਼ਾਦਾ ਨਹੀਂ ਛਕਣਾ, ਜੇ ਪ੍ਰਸ਼ਾਦਾ ਨਹੀਂ ਛਕਿਆ ਤੇ ਉਂਝੀ ਮੈਨੇ ਮਰ ਜਾਣਾ
1: ਹੈ। ਤੇ
0: ਕਿਰਪਾ ਕਰੋ ਮਹਾਰਾਜ, ਮੈਨੇ ਇਹ ਪ੍ਰਣ ਕਰਨਾ ਕੀਤਾ। ਦੇਖੋ ਨੇਮ, ਇਹਨਾਂ ਤੋਂ ਪਤਾ ਲੱਗਦਾ ਕਿ ਸਿੰਘ ਜਾਂ ਇਹ ਗੁਰਮੁਖ ਪਿਆਰੇ ਜਦੋਂ ਅਰਦਾਸਾਂ ਕਰਾਉਂਦੇ, ਨੇਮ ਦੀ ਅਰਦਾਸ ਕਰਾਉਂਦੇ, ਉਹਨੂੰ ਕਿਸ ਤਰ੍ਹਾਂ ਪਿਆਰੇ ਉਹ ਪੱਕਾ ਰੱਖਦੇ। ਇਹ ਨਹੀਂ ਕਿ ਜੀ ਜਦੋਂ ਤੱਕ ਕਰ ਲਿਆ ਉਹ ਤੋਂ ਬਾਅਦ ਛੱਡ ਦਿੱਤਾ, ਜੇ ਛੱਡਣਾ ਤੇ ਛੱਡ ਵੀ ਸਕਦੇ, ਲੇਕਿਨ ਇਹੀ ਵਚਨ ਕੀਤਾ ਮਹਾਰਾਜ ਮੈਂ ਇਹ ਨੇਮ ਨਹੀਂ ਛੱਡ ਸਕਦੀ
1: ਹਾਂ। ਤੇ
0: ਮਾਤ ਸੰਗ ਤੇ ਕਹਿੰਦੇ ਬਾਬਾ ਰਾਮ ਕੁਵੈਰ ਜੀ ਉਹ ਤਾਂ ਮਾਤਾ ਜੀ ਦੇ ਨਾਲ ਪਿੱਛੇ ਹੋ ਗਏ ਹਨ,
1: ਮੱਧਰ ਦੇਸ਼
0: ਉਹ ਵਾਪਸ ਮੱਧਰ ਦੇਸ਼

ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਮੈਨੂੰ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਬਚਲ ਨਗਰ, ਕਿਉਂਕਿ ਇਹ ਨਗਰ ਦਾ ਨਾਮ ਪਿਆਰਿਓ ਅਬਚਲ ਨਗਰ ਹੈ। ਹੁਣ ਗੱਲ ਦੇਖੋ, ਆਪਾਂ ਹਜ਼ੂਰ ਸਾਹਿਬ ਬੋਲਦੇ ਹਾਂ, ਮੈਂ ਇਹ ਵੀ ਆਪ ਜੀ ਦੇ ਅੱਗੇ ਬੇਨਤੀ ਕਰਦਾ ਜਾਵਾਂ, ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ

ਮਨ ਇੱਛੈ ਸੇਈ ਫਲ ਪਾਏ, ਕਰਤਾ ਆਪ ਵਸਾਇਆ ਰਾਮ। ਇਹਦਾ ਨਾਮ ਪਿਆਰਿਓ ਅਸਲ ਦੇ ਵਿੱਚ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਕਿ ਪੁਰਾਣਾ ਅਸਲ ਦੇ ਵਿੱਚ ਵੇਖਿਆ ਜਾਵੇ ਉਹ ਪੁਰਾਣਾ ਸ਼ਹਿਰ ਜਿਹੜਾ ਨਾ ਉਹ ਦੂਜੇ ਉਸ ਪਾਸੇ ਰਹਿ ਗਿਆ ਜਿੱਥੇ ਅੱਜ ਚੁਫਾਲਾ ਆਦਿਕ। ਸਾਡੇ ਹਜੂਰੀ ਸਿੰਘ ਜਿਹੜੇ ਲੋਕਲ ਬੰਦਿਆਂ ਨੂੰ ਪਤਾ ਹੋਵੇਗਾ ਕਿ ਚੌਫਾਲਾ ਆਦਿਕ ਜਿਹੜਾ ਨਾ ਉਹ ਅਸਲ ਦੇ ਵਿੱਚ ਪੁਰਾਣਾ ਸ਼ਹਿਰ ਹੈ। ਉਸ ਤੋਂ ਬਾਅਦ ਜਿੰਨਾ ਵੀ ਉਸ ਤੋਂ ਅੱਗੇ ਜਿਹੜਾ ਹੈ ਤੇ ਇਹ ਜਿਹੜਾ ਡਿਵੈਲਪ ਹੋਇਆ ਨਾ ਪਿਆਰਿਓ ਇਹ ਬਾਅਦ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਪਿਆਰਿਓ ਕਹਿ ਸਕਦੇ ਹਾਂ ਇੱਕ ਨਵਾਂ ਨਗਰ ਜਿਹੜਾ ਇੱਥੇ ਮਹਾਰਾਜ ਜੀ ਨੇ ਉਹਦੀ ਰਚਨਾ ਕਰਨੀ ਕੀਤੀ ਹੈ ਤੇ ਉਸ ਪਹਿਲੇ ਨਗਰ ਦਾ ਨਾਮ ਨੌਨਾਥ ਆਇਆ, ਨੰਦਗਿਰੀ ਵੀ ਆਇਆ, ਫਿਰ ਬਾਅਦ ਦੇ ਵਿੱਚ ਨੰਦੇੜ ਕਰਕੇ ਇਹ ਤੁਰਕ ਜਦੋਂ ਉਹਨਾਂ ਨੇ ਰਾਜ ਕੀਤਾ ਤੇ ਬੋਲੀ ਦੇ ਵਿੱਚ ਉਹਨਾਂ ਨੇ ਨੰਦੇੜ ਰੱਖ ਲਿਆ। ਲੇਕਿਨ ਅਸਲ ਦੇ ਵਿੱਚ ਸ਼ਹਿਰ ਦਾ ਨਾਮ ਜਿਹੜਾ ਅਬਚਲ ਨਗਰ ਹੈ। ਹੁਣ ਬਾਅਦ ਦੇ ਵਿੱਚ ਸਰਕਾਰ ਨੇ ਚਲੋ ਉਹਨਾਂ ਨੇ ਵੀ ਵਧੀਆ ਕੀਤਾ ਪਿਆਰਿਓ, ਸੰਗਤਾਂ ਜਿਹੜੀਆਂ ਇਹ ਜਿਹੜਾ ਹਜ਼ੂਰ ਸਾਹਿਬ ਆਪਾਂ

ਹਜ਼ੂਰ ਹਾਜ਼ਰਾ ਹਜ਼ੂਰ ਹੋ ਕਰਕੇ ਰਹਿਣਾ। ਉਹ ਬਚਨ ਸੁਣ ਕਰਕੇ ਸੰਗਤਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਹਜ਼ੂਰ ਸਾਹਿਬ। ਹਜ਼ੂਰ ਦਾ ਮਤਲਬ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਜ ਵੀ ਹਾਜ਼ਰ ਨਾਜ਼ਰ, ਅੱਜ ਵੀ ਹਾਜ਼ਰ ਹਜ਼ੂਰ ਹਨ, ਹਾਜ਼ਰ ਹਜ਼ੂਰ ਹਨ। ਲੇਕਿਨ ਅਸਲ ਦੇ ਵਿੱਚ ਨਗਰ ਦਾ ਨਾਮ ਜੋ ਮਹਾਰਾਜ ਜੀ ਨੇ ਰੱਖਿਆ ਉਹ ਹੈ ਅਬਚਲ ਨਗਰ। ਇਹ ਬਹੁਤ ਵਧੀਆ ਹੋਵੇਗਾ ਜਿਸ ਤਰ੍ਹਾਂ ਕਿ ਚਲੋ ਸਰਕਾਰਾਂ ਨੇ ਪਿਆਰਿਓ ਜੋ ਇਹ ਕੰਮ ਕੀਤਾ ਉਹ ਵੀ ਵਧਾਈ ਦੇ ਪਾਤਰ ਹਨ। ਪਹਿਲੇ ਸ਼ਹਿਰ ਦਾ ਨਾਮ ਪਿਆਰਿਓ ਨਾਂਦੇੜ ਹੀ ਸੀ, ਲੇਕਿਨ ਅੱਜ ਆਪ ਜੀ ਦੇਖੋ ਕਿੰਨੀ ਵੱਡੀ, ਇਹ ਬਹੁਤ ਪਿਆਰੀ ਗੱਲ ਹੈ। ਤੇ ਆਪਾਂ ਕਈ ਵਾਰੀ ਨਾ ਪਿਆਰਿਓ ਜਿਹੜਾ ਕੋਈ ਵਿਅਕਤੀ ਜੋ ਮਰਜ਼ੀ ਸਰਕਾਰਾਂ ਹੋਣ ਜਿਨ੍ਹਾਂ ਨੇ ਚੰਗਾ ਕੀਤਾ ਨਾ ਪਿਆਰਿਓ ਤੇ ਉਹਨਾਂ ਦਾ ਨਾਮ ਵੀ ਲੈਣਾ ਚਾਹੀਦਾ। ਜਿਨ੍ਹਾਂ ਨੇ ਮਾੜੀ ਕੀਤੀ ਆਪਾਂ ਉਸ ਵੇਲੇ ਤਾਂ ਉਹਨਾਂ ਦੀ ਭੰਡੀ ਕਰਦੇ ਹਾਂ, ਕਰਨੀ ਵੀ ਚਾਹੀਦੀ ਹੈ, ਨਿਖੇਧੀ ਕਰਨੀ ਚਾਹੀਦੀ ਹੈ। ਲੇਕਿਨ ਜਿਨ੍ਹਾਂ ਨੇ ਕੋਈ ਚੰਗੇ ਕੰਮ ਵੀ ਕੀਤੇ ਪਿਆਰਿਓ ਉਹਨਾਂ ਨੂੰ ਥਾਪੜਾ ਵੀ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਦੇ

ਸੀ। ਉਹ ਤੋਂ ਬਾਅਦ ਫਿਰ ਸਰਕਾਰਾਂ ਨੇ ਪਿਆਰਿਓ ਨਾਮ ਬਦਲ ਦਿੱਤਾ ਕਿ ਇਹਦਾ ਨਾਮ ਜਿਹੜਾ ਉਹਨਾਂ ਨੇ ਹਜ਼ੂਰ ਸਾਹਿਬ ਜਿਹੜਾ ਹੈ ਇਹ ਰੱਖ ਦਿੱਤਾ। ਜਿਸ ਤਰ੍ਹਾਂ ਹੋ ਸਕਦਾ ਉਸ ਵੇਲੇ ਜਿਨ੍ਹਾਂ ਨੇ ਸਾਡੇ ਸਿੰਘਾਂ ਨੇ ਜਾਂ ਔਰ ਲੋਕਾਂ ਨੇ ਪੇਸ਼ਕਸ਼ ਕੀਤੀ, ਇਹ ਵਧੀਆ ਹੁੰਦਾ ਕਿ ਭਾਈ ਜੋ ਹੁਕਮਨਾਮੇ ਦੇ ਵਿੱਚੋਂ ਨਾਮ ਆਇਆ ਇਤਿਹਾਸ ਦੇ ਵਿੱਚ ਵੀ ਪਿਆਰਿਓ ਜ਼ਿਆਦਾ ਕਰਕੇ ਅਬਚਲ ਨਗਰ, ਤੇ ਸਾਡਾ ਜਿਹੜਾ ਐਕਟ ਵੀ ਜਿਹੜਾ 56 ਦਾ ਐਕਟ ਜਿਹੜਾ ਉਹਦੇ ਵਿੱਚ ਵੀ ਅਬਚਲ ਨਗਰ ਕਰਕੇ ਇਹੀ ਨਾਮ ਜਿਹੜਾ ਗੁਰੂ ਕਰਦਾ ਹੈ। ਸੋ ਰਹੋ ਵਿਚਾਰ, ਇਸ ਤਰ੍ਹਾਂ ਉਸ ਵੇਲੇ ਪਿਆਰਿਓ ਸ਼ਹਿਰ ਦਾ ਨਾਮ ਜਿਹੜਾ ਹਜ਼ੂਰ ਸਾਹਿਬ ਨੰਦੇੜ ਕਰਕੇ ਰੱਖਣਾ ਕੀਤਾ। ਸੋ ਲੇਕਿਨ ਖਾਸ ਕਰਕੇ ਗੁਰੂ ਮਹਾਰਾਜ ਜੀ ਨੇ ਇਹਦਾ ਨਾਮ ਹੁਕਮਨਾਮਾ ਜਿਹੜਾ ਆਇਆ ਅਬਚਲ ਨਗਰ ਗੋਬਿੰਦ ਗੁਰੂ ਕਾ, ਤੇ ਮਹਾਰਾਜ ਜੀ ਨੇ ਇਹਦਾ ਨਾਲ ਅਬਚਲ ਨਗਰ ਰੱਖਣਾ ਕੀਤਾ। ਤੇ ਸਤਿਗੁਰੂ ਮਹਾਰਾਜ ਜੀ ਨੇ ਵੇਖ ਲਿਆ ਕਿ ਸਾਡਾ ਅੰਤਲਾ ਸਮਾਂ ਆ ਗਿਆ। ਸਤੀ ਹੋਏ ਸਾਹਿਬ, ਤੇ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਜੇ ਅਸੀਂ

0: ਚੇਤਵਤ ਭੇ
1: ਸਤਿਗੁਰ ਮਹਾਰਾਜ ਬਾਰ ਬਾਰ ਇਹੀ ਵਿਚਾਰ ਪੈ ਕਰਦੇ ਕਿ ਭਾਈ ਇਹ ਗੱਲ ਠੀਕ ਨਹੀਂ ਹੋਵੇਗੀ, ਅਯੋਗ ਹੋਵੇਗੀ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਤਾ ਸਾਹਿਬ ਦੇਵੀ ਜੀ ਨੂੰ ਉਹ ਪੰਜਾਬ ਦੇ ਵੱਲ ਦਿੱਲੀ ਦੇ ਵੱਲ ਭੇਜਣਾ ਚਾਹੁੰਦੇ, ਕਈ ਵਾਰੀ ਕਿਹਾ ਉਹ ਨਹੀਂ ਮੰਨੇ। ਹੁਣ ਜ਼ਬਰਦਸਤੀ ਉਹਨਾਂ ਨੂੰ ਕਹਿ ਕਰਕੇ ਥਾਪੜਾ ਦੇ ਕਰਕੇ ਉਹਨਾਂ ਦਾ ਵੀ ਪ੍ਰਣ ਕਿਸ ਤਰ੍ਹਾਂ ਪੂਰਾ ਹੁੰਦਾ, ਉਹ ਨਿਰਮਲ ਜੁਗਤ ਦੱਸ ਕਰਕੇ ਉਹਨਾਂ ਨੂੰ ਭੇਜਦੇ। ਉਹ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਇਤਿਹਾਸ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਆਇਓ। ਸਾਰੇ ਗਾਜ ਵੱਜ ਕਰਕੇ

0: ਸਿੰਘ ਜੀ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ,
0: ਵਾਹਿਗੁਰੂ
1: ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਦੀਆਂ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕਿ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਖੇਤਾ, ਕੇ ਵਡਜੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰਮ ਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੀ ਔਖਾ ਸਾਚਾ ਨਾਓ।

ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ

ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧਰਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ।

ਭਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰ

ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇ

ਸਮਸਤ ਜੀ ਕਰ ਕਰਿਆ ਖੱਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸ

ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਚੇਤ ਸਮੂੜ ਮਨਾ ਹਰ

ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਚੌਪਈ ਬਾਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀ ਬਾਨ ਸੌ ਦਵਰ ਕਰ ਕਾਟ ਦਇਓ ਅਸਧੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹਲਿਹੋ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈ ਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਦੁਜ ਜਿਉ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਭਿਸ਼ਨ ਪ੍ਰਗਾਸਾ।

ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਛੀਟੀ ਤੇ ਕੁੰਚਰੀ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ

ਹੈ ਚਾਉ ਪਈ ਸਮ ਸਤਰੈ ਸਹਿਸ ਬਣੀ ਜੈ ਅਰਧ ਸਹਿਸ ਬੁਨਤੀਨ ਕਹਿ ਜੈ ਭਾਦੋ ਸਦੀ ਅਸ਼ਟਮੀ ਰਵਾਰ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤ੍ਰ ਮੰਤਰੀ ਭੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ। ਕਿਰਪਾ ਅਪਾਰ ਆਪ ਹੱਥ ਦੇ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ। ਮਨ ਅਗਨੈ ਸਹਿ ਪ੍ਰਥਮ ਬਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ।

ਸਾ ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹਿ ਹਾਂ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਚਾਰ ਕਿਛ ਨਾਹੇ ਜਲ ਤੇ ਉਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ।

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸ

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਧ ਜਿਨ ਕਉ ਸ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ। ਅਗਨੀ ਉਦਰ ਮਾਹੇ, ਸੁਣ ਕੈ ਜਮਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਧਾ ਕੋਇ ਨ ਜਾਏ ਜੇ ਆਵੇ ਤੁਧ ਆਏ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਜਿਹਵਾਂ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ।

ਸ਼੍ਰੀ ਵਾਹਿਗੁਰੂ ਜੀ ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ

ਸਤਿਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਮਰਾਓ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਮਰਿਆ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ

ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮਰੀਦੋ।

ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾਰ ਆਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ

ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਦਰ ਹਰਾ ਸਾਹਿਬ ਜੀ ਕੀ ਅਰਦਾਸ। ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਬਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

45 ਮਿੰਟ 8:15 ਮਿੰਟ ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖੁਸ਼ੀਆਂ ਦੇ ਜੈਕਾਰ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ।

ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ।

ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੇ ਵਿਸਮਾਦ ਸਾਧ ਲੱਗੇ ਪਰਾਂ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਵਾਸ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਤੂੰ ਵਿਸਮਾਦ ਦੇਖੇ।